ਚਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਸੀ, ਸੇ ਧਨ ਜਿਨ ਹਾਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਣਕ ਅਨੇਕ ਅਨੰਤਾ, ਤੇਰੀ ਅਣਕ ਕਰ ਹਰ ਪੂਜਾ ਜੀ, ਤਪ ਤਾਪਹ ਜਪ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵਹਿ ਸੋਈ ਵਰਤ ਜੀ, ਤੂੰ ਆਪੇ ਕਰਹ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿਕਾ ਦਾਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵਾ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣ ਆਹੀਂ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਬਖਾਣਾ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖ ਜਾਣਹ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜਾ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨੀ ਚੱਲ, ਹਮ ਦੇਖਾ ਤਾਂ ਡੂਬੀਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ, ਪ੍ਰਣਮਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਬੀਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕਾ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ, ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਾਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹੱਥ ਦਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾ ਬਹੁ, ਆਪ ਹੱਥ ਦੈ ਮੋਹੇ ਬਿਚਾਵਹੁ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਆ, ਸਭ ਵੈਰਨ ਕਉ ਆਜ ਸੰਗਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਅਹ, ਚੁਣ ਚੁਣ ਸਤਰ ਹਮਾਰੇ ਮਾਰੀਅਹ, ਆਪ ਹਾਥ ਦਾ ਮੁਝੇ ਉਭਰਿਆ,
मारण काल का त्रास निवरिया, पूजो सदा हमारे पच्छा, श्री अस्तुजु करे हो रच्छा, राख लिहो मोहि राखन हारे, साहिब संत सहाय प्यारे, दीन बांध दुष्टन के हंता, तुम हो प्री चतुर्दश कंता, काल पाए ब्रह्मा बपतरा, काल पाए शिवजु अवतरा, काल पाए कर विष्णु प्रकाशा, सकल काल का किया तमसा, जवन काल जोगी शिव कियो, वेद राज ब्रह्मा जुथियो, जवन काल सब लोक सवारा, नमस्कार है तसे हमारा, जवन काल सब जगत बनायो, देव दैंत जच्छन उपजायो, आद अंते का अवतारा, सोई गुरु समझो हमारा, नमस्कार तिस ही को हमारी, सकल प्रजा जन आप सवारी, सेवकन को सेवगुण सुख दियो, सतन को पल मोह बद कियो, कट कट के अंतर की जानत, भले बुरे की पीर पछानत, चिंटी ते कुंचर अस्तूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछाना, काट काट के पाठ पढ़ की जाना, जाबे उद करख करह कर तारा, प्रजा तरत तब देह अपारा, जबिया करख करत हो कबहू, तुम मैं मिलत दे तार सबहू, जेते बदन शिष्ट सब तहारा, आप अपनी बुझ चारा, तुम सब ही ते रहत नरालम, जानत भेद भेद अर आलम, निरंकार निरभकार निरलंब, आद अनिल अनाद संभ, ताका मूड उच्चारत पेदा, जाको भेव ना पावत बेदा, ताको कर पाहन अनुमानत, महामूड काश भेद न जानत, महादेव को कहत सदा सेव, निरंकार का चीनत नह पेव, आप अपनी बुद्ध है जेती, वर्णत भिन्न भिन्न तुह तेती, तुमरा लखा न जाए पसारा, केह बिद सजा प्रथम संसारा, एक रूप अनूप स्वरूपा, रंक पयो राव कह पूपा, अंडज जेरज सेतज कीनी, उत्पोज खान बहुर रच धीनी, कहूँ फूल राजा हवै बैठा, कहूँ सिमट पयो संकिर कैठा, सिगरी शिष्ट दिखाए अचम भाव, आद जुगाद स्वरूप सुजम भाव, आप रच्छा मेरी तुम करो, सिख्यो बार असिख संघरो, दुष्ट जिते उठवत उत्पाता, सकल मलेश करो रन कता, जे अस तुझ तब सरनी पारे, तिनके दुष्ट दुख तह वै मरे, पुरख जवन पग परे तिहारे, तिनके तुम संकट सब टारे, जो कल को एक बार त्यय है, ताके काल निकट न आय है, रच्छा होए ताहे सब काला, दुष्ट अरिष्ट टरै तत्काला, कृपा दृष्ट तन जाहे निहार हो, ताके ताप तनक मै हर हो, रिद रिद सिद्ध कर्मो सब होई, दुष्ट छाछ वै सक न कोई, एक बार जन तुमा संभारा, काल फास्ते ताहे उबारा, जिन नर नाम तिहारो कहा, दारिद दुष्ट दोख ते रहा, खड़ग केत मैं सरन तिहारी, आप हाथ द लेह उबारी, सर्ब ठौर महो सहाई, दुष्ट दुख ते लेह बचाई, सवैया पाए गहे जब ते तुमरे, तब ते को आंख तरे नहीं आन्यो, राम रहीम पुराण कुरान,
अनेक कहा मत एक न मान्यो। सिमरत शास्त्र वेद सभा बहुभेद कहा हम एक न जान्यो। श्री असपान कृपा तुमरी कर मैं न कहो सब तो हे बखान्यो। दोहरा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਸੋਧਾਰ ਰਹਿਰਾ ਸਾਹਿਬ ਜੀ ਦੇ ਪਾਠ ਦੇ ਜਾਪ ਸਰਵਣ ਕੀਤੇ ਹਨ। ਹੁਣ ਸਤਿਗੁਰਾਂ ਵੱਲੋਂ ਸਾਜੇ ਨਿਵਾਜੇ ਗੁਰਮੁਖ ਪਰਿਵਾਰ, ਮਿਨਹਾਸ ਪਰਿਵਾਰ ਅਤੇ ਗਿੱਲ ਪਰਿਵਾਰ ਵੱਲੋਂ ਸ਼ਾਮਾਂ ਦੇ ਦੀਵਾਨਾਂ ਦੀ ਸੁਖਮਨੀ ਸਾਹਿਬ ਜੀ ਦੀ ਗੁਰੂ ਕੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੈ। ਸੋ ਸੁਖਮਨੀ ਸਾਹਿਬ ਜੀ ਦੇ ਪਾਠ 6:45 ਤੱਕ ਹੋਣਗੇ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਵਾਂਗੇ। 7 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਵੇਗੀ, ਉਪਰੰਤ ਫਿਰ ਦੀਵਾਨ ਸਜਣਗੇ। ਗੁਰਮੁਖ ਪਰਿਵਾਰਾਂ ਵੱਲੋਂ ਗੁਰੂ ਕੇ ਕੀਰਤਨ, ਕੀਰਤਨ ਤੋਂ ਉਪਰੰਤ ਕਥਾ, ਫਿਰ ਢਾਡੀ ਵਾਰਾਂ, 8:20 'ਤੇ ਫਿਰ ਅਰਦਾਸ ਹੋਵੇਗੀ। ਸੋ ਸਾਰੀਆਂ ਸੰਗਤਾਂ ਨੇ ਪਿਆਰ ਸਤਿਕਾਰ ਨਾਲ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ, ਸੇਵਕ ਪਰਿਵਾਰਾਂ ਵੱਲੋਂ ਵੀ ਲੰਗਰ ਦੀ ਸੇਵਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਹੁਣ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੌੜੀ ਸੁਖਮਣੀ ਮਹੱਲਾ 5, ਸਲੋਕ 1, ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਸ ਬਿਸੁੰਬਰ ਏਕ, ਨਾਮ ਜਪਤੇ ਅਗਣਤੇ ਅਨੇਕਾ, ਵੇਦ ਪੁਰਾਣ ਸਿਮਰਤ ਸੋਦਾਖਰ, ਕੀਨੇ ਰਾਮ ਨਾਮ ਇੱਕ ਅੱਖਰ, ਕਿਨਕਾ ਇੱਕ ਜਿਸ ਜੀਵ ਸਾਵ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਇੱਕ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਵਸਾ, ਪ੍ਰਭ ਕੈ ਸਿਮਰਨ ਦੁਖ ਚਮਨਸਾ, ਪ੍ਰਭ ਕੈ ਸਿਮਰਨ ਕਾਲ ਪਰ ਹਰਾ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾ, ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧਕੈ ਸੰਗ, ਸਰਬਨਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹ ਜਿਨ ਆਪ ਸਿਮਰਾਏ, ਨਾਨਕ ਦਾ ਕਹਿ ਲਾ ਕੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤਿਸਨਾ ਬੁਝਾ, ਪ੍ਰਭ ਕੈ ਸਿਮਰਨ ਸਭ ਕੀ ਸੁਝਾ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹਿ ਸਮਾਏ, ਪ੍ਰਭ ਜੀ ਵਸਾ ਸਾਧ ਕੀ ਰਸਨਾ, ਨਾਨਕ ਜਾਨਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਾਰ ਪੁਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਵਸਾ ਹਰ ਨੇਰੇ, ਸੰਤ ਕਿਰਪਾ ਤੇ ਅਣ ਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ,
ਪ੍ਰਭ ਕੈ ਸਿਮਰਨ ਹਰਿ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਤ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਣ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ, ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਖਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤੋ ਹੈ ਸੁਖੀਆ, ਲਾਖ ਕਰੋਰੀ ਬਾਂਧ ਨਾ ਪਰਾ, ਹਰ ਕਾ ਨਾਮ ਜਪਤ ਨਿਸਤਰਾ, ਅਣਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਖਾਵੈ, ਜਿਹ ਮਾਰਗ ਜਤੇ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਤਿਹਾਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਦਾ ਪਾਰ ਪਰਾਹੀ, ਅਣਕ ਬਿਘਨ ਜਾ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ, ਹਉ ਮਹਿਲਾ ਮਲ ਕਬ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ, ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੈ ਮਹਾ ਅੰਧ ਗੁਬਾਰਾ, ਹਾ ਗਿਆਨ ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਾਂ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਖਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜਿਹ ਕਰਖਾ, ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦ੍ਰਿਹ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕਹਿ ਹਰ ਨਾਮ ਨਿਧਾਨ, ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ, ਹਾ ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਾਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧ ਕਮਾਤ, ਹਰ ਜਨਕ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਇੱਕ, ਨਾਨਕ ਜਨਕ ਬਿਰਤ ਬਿਬੇਕ, ਹਰ ਕਾ ਨਾਮ ਜਨਕੋ ਮੁਕਤ ਜੁਗਤ, ਹਰ ਕਾ ਨਾਮ ਜਨਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨ ਭੰਗ, ਹਰ ਕਾ ਨਾਮ ਜਨਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬਹੁ ਕਾਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਉ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਜ ਵੱਸਾ, ਸੰਤ ਪ੍ਰਤਾਪ ਦੁਰਤ ਸਭ ਨੱਸਾ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵਾ ਜਨ ਕੋਏ, ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤ੍ਰ ਸਿਮਰਤ ਵਖਿਆਣ,
ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋ ਮੈਂ ਕਰ ਰਤੀ ਵਰਤ ਨੇਮ ਕਰੈ ਬਹੁ ਪੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੁਮਤ ਪ੍ਰਾਨ ਕੰਨ ਕਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਨ ਮਨ ਤੇ ਹੁਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਦ ਨ ਕਰੈ ਮਨ ਤੇ ਕਬੂ ਨ ਭਿਖਿਆ ਟਾਰੈ ਜਲ ਧੋਵੈ ਬਹੁ ਦੇ ਅਨੇਤ ਸੁਧ ਕਹਾਂ ਹੋਈ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਵਿਆਪ ਅਣਕ ਜਤਨ ਕਾਰ ਤਸ਼ਨ ਨਾ ਤ੍ਰਾਪ ਭੇਖ ਅਨੇਕ ਅਗਨੀ ਬੁਝਾ ਕੋਟ ਪਾਵ ਦਰਗਨਿ ਸਿਜ ਛੂਟਸ ਨਾਹੀ ਊਪ ਪਿਆਲ ਮੋਹ ਵਿਆਪ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮ ਦਾਨਾ ਗੋਬਿੰਦ ਭਜਨ ਮਿਨ ਤਿਲ ਨੀ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਪਹਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਹਵੈ ਜੇ ਕੋ ਆਪਣੀ ਸੁਭਾ ਲੂਰੈ ਸਾਧ ਸੰਗੇ ਹਉ ਮੈਂ ਛੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਾਰਾ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤ ਸੰਗ ਜਾਖਾ ਮਿਟੇ ਅਭਿਮਾਨ ਆਪਸ ਗਉ ਜੋ ਜਾਣਾ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾ ਨਾ ਵੇਖਾ ਸਗਲ ਸ੍ਰਿਸ਼ਟ ਸਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰ ਤਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਣੇ ਕਉ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵ ਦਾਨ ਕਾਰਨ ਕਰਾਵਨ ਹਰ ਸੁਅਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਰਵ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਨ ਸਗੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸ ਹਰ ਨਾਮ ਸਲੋਕ ਨਿਰਗੁਣ ਹਾਰ ਇਹ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਹ ਸਵਾਰ ਸਿੰਘਾਰਿਆ ਗਰਭ ਅਗਨ ਮੈਂ ਜਿਨਹਿ ਉਭਾਰਿਆ ਬਾਹਰ ਵਿਵਸਥਾ ਤੁਜੈ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝ ਬਖਸ਼ ਲਿਹੋ ਤੋ ਨਾਨਕ ਸੀਜ ਜਿਹ ਪ੍ਰਸਾਦ ਤਾਰੂ ਪਰ ਸੁਖ ਵਸਾ ਸੁਤ ਭਰਾਤ ਮੀਤ ਬੰਤਾ ਸੰਘਸਾ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕੇ ਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬੱਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸਹ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕੜ੍ਹ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵਾ ਤਾਂ ਸੋ ਮੂੜਾ ਮਨ ਨਹੀਂ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵਾ ਦਰਗਹਮਾਨ ਤਿਸੈ ਵਿਸਾਰਾ ਮੁਗਦੇ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਨ ਛੋੜ ਜਾਏ ਤਿਸ ਕਾ ਸ਼ਰਮ ਕਰ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਹਰ ਹੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ
ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਤ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵੈਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰਾ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੋਹਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਉੜ ਨਿਭਾਵੈ ਕਹ ਬੁਝਰਤ ਬੁਝੇ ਡੂਰਾ ਨਿਸਕਹੀਐ ਤੋ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੌਂਗ ਜਤਨ ਕਰੈ ਤੋ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂਹਾਂ ਉਸ ਗਵਣ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਪਹਿਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬੱਸਾ ਆਨੰਦ ਕੇਲ ਮਾਇਆ ਰੰਗ ਰਸਾ ਦ੍ਰਿੜ ਕਰ ਮਾਨਾ ਮਨ ਪ੍ਰਤੀਤ ਕਾਲ ਨ ਆਵਹਿ ਮੂੜੇ ਚੀਤ ਬਹਿਰ ਵਿਰੁੱਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣਾ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਬ ਛੋੜ ਕੈ ਲਾਗੈ ਆਨ ਸੁਆਇ ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੈ ਪਾਛਾ ਪਾਵਾ ਏਕ ਵਸਤ ਕਾਰਨ ਬੇ ਖੋਟ ਗਵਾਵਾ ਏਕ ਪੀਨਾ ਦੇ ਦਸ ਪੀਹਿਰ ਲੇ ਤਉ ਮੂੜਾ ਕਹੋ ਕਹ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੇ ਸਦਨ ਮੁਸ਼ਕਾਰਾ ਤਾਂ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਅਮਾਨ ਕਛ ਬੌਰ ਸਾਹੂ ਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵਾ ਬੌਰ ਉਸਕਾ ਵਿਸਵਾਸ ਨਾ ਹੋਵਾ ਜਿਸ ਕੀ ਬਸਤ ਸੇ ਆਗਿਆ ਰੱਖ ਪ੍ਰਭ ਕੀ ਆਗਿਆ ਮਾਨਾ ਮਾਥਾ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕ ਖਿਛਾਇਆ ਸਿਉ ਰੰਗ ਲਾਵਾ ਉਹ ਬਿਨਸੈ ਉਹ ਮਨ ਪਛਤਾਵਾ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵਾ ਦੇਹ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਲਾਈ ਮਿਥਿਆ ਤਾਣ ਧਾਣ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਪਾਇਆ ਮਾਇਆ ਪੇਖ ਹਸਤਾ ਮਿਥਿਆ ਤ੍ਰੋਮ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸਰ ਭਗਤ ਸਾਧਕੀ ਸਰਨ ਨਾਨਕ ਜਾਪ ਜਾਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਾਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋ ਹਿਰਹ ਮਿਥਿਆ ਨੇਤਰ ਪੀਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਥਵੈ ਮਿਥਿਆ ਮਨ ਪਰ ਲੁਭ ਲੁਭਾਵੈ ਮਿਥਿਆ ਤਨ ਨਹੀਂ ਭਰੀ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਹੇ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵੈ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕ ਬਲ ਬਲ ਜਾਓ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਉਪਦੇਸਾ ਆਪ ਨਾ ਕਰ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਵਸ ਨਿਰੰਕਾਰ ਤਿਸ ਕੀ ਸੀਖ ਧਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਅਣਜਨ ਚਰਨ ਪ੍ਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਨਾ
ਆਪਣਾ ਕੀਆ ਆਪੇ ਮਨ, ਆਪਹਿ ਆਪ ਆਪ ਕਿਰਤਨ ਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਮ ਸਿਆਣਪ ਸਗਲ ਤੇ ਰਹਿਤ, ਸਭ ਕਹਿ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਾਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਹਰ ਲੋਭ ਮੋਹ, ਬਿਨਸ ਜਾਏ ਅੰਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧ ਤਨ ਲਾਵਹ, ਤਿਸ ਕੋ ਸਿਮਰਤ ਪਰਮ ਗਤ ਪਾਵਹ, ਜਿਹ ਪ੍ਰਸਾਦ ਵਸੈ ਸੁਖ ਮੰਦਰ, ਤਿਸਾ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਤ ਅਵਰ ਲੁਭਾਵੈ, ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਕਾ ਜਸ ਗਾਵੀਜੈ, ਜਿਹ ਪ੍ਰਸਾਦ ਤੁ ਸਭ ਕੋ ਮਾਨਾ, ਮੁਖ ਤਾਕੋ ਜਸ ਰਸਨ ਬਖਾਨਾ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹ ਮਾਨ ਪਾਵਹ, ਨਾਨਕ ਪਤ ਸੇ ਤੀਖਰ ਜਾਵਹ, ਜਿਹ ਪ੍ਰਸਾਦ ਰੋ ਕੰਚਨ ਦੇਹਿ, ਲਿਵ ਲਾਵੋ ਤਿਸ ਰਾਮ ਸਨੇਹਿ, ਜਿਹ ਪ੍ਰਸਾਦ ਤੇਰਾ ਉਹਲਾ ਰਹਿਤ, ਮਨ ਸੁਖ ਪਾਵਹ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਠਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜਿਹ ਪ੍ਰਸਾਦ ਪਾਜ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ, ਜਿਹ ਪ੍ਰਸਾਦ ਆਪ ਭੁੱਖਣ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾਮ ਵਿਸਾਰੀ, ਜਿਹ ਪ੍ਰਸਾਦ ਬਾਕ ਮਿਲਖ ਧਨਾ, ਰਾਖ ਪ੍ਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਤ ਤਿਸ ਤਿਹਾਈ, ਤਿਸੇ ਤੈਜੋ ਇੱਕ ਅਲਖਾ, ਈਹਾਂ ਊਹਾਂ ਨਾਨਕ ਤੇਰੀ ਰੱਖਾ, ਜਿਹ ਪ੍ਰਸਾਦ ਕਰਹਿ ਪੁਨ ਬਧਾਨ, ਮਨ ਅਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾ ਸਾ ਚਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹ, ਗੁਰ ਪ੍ਰਸਾਦ ਨਾਨਕ ਜਸ ਕਹ, ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖ ਬਿਸਮਾਦ, ਜਿਹ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸੇ ਜਿਹ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਹ, ਜਿਹ ਪ੍ਰਸਾਦ ਸੰਪੂਰਨ ਫਲਹ, ਜਿਹ ਪ੍ਰਸਾਦ ਪਰਮ ਗਤ ਪਾਵਹ, ਜਿਹ ਪ੍ਰਸਾਦ ਸੁਖ ਸਹਿ ਸਮਾਵਹ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਸੁਖ ਸਹਿਜ ਸਮਾਵਹ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਜਾਣ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਵਹ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ, ਜਿਹ ਪ੍ਰਸਾਦ ਸਭ ਕੀਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ,

ਚੰਦਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰੋ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਤੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕਹਿ ਹੋਇਆ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵੱਡ ਭਾਗੀ ਹੀ ਪਾਈਐ, ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੁਜ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਦੇ ਆਖਰ, ਬ੍ਰਹਮ ਗਿਆਨੀ ਸਰਬ ਕਾਠ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗਾਤ, ਬ੍ਰਹਮ ਗਿਆਨੀ ਜਾਨਾ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟਿਕ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲੇ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰ ਧਾਰਾ ਜੋ ਅੰਤਰਨਾਮ, ਸਰਬ ਮੈ ਭੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰਾ, ਨਾਨਕ ਉਹ ਅਪਰਸ ਸਗਲ ਨਿਸਤਾਰਾ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨ ਪੇਖੇ ਨੇਤਰ, ਸਾਧ ਕੀ ਟਹਿਲ ਸੰਸੰਗ ਹੋਏਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣਾ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰਹਰ, ਮਨ ਕੀ ਵਾਸ ਨ ਮਨ ਤੇ ਟਰੈ, ਇੰਦਰੀ ਜੇਤ ਪੰਜ ਦੁਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰਹ ਨਾਮ ਜੋ ਪਾਵੈ, ਨਾਨਕ ਹੋ ਵੈਸਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਪਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਤਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਵ, ਨਾਨਕ ਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਤ ਸੋ ਮਨ ਪ੍ਰਬੁੱਧ, ਰਾਮ ਨਾਮ ਆਤਮ ਸੁਧ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਵਿਦਿ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋੜ ਨਾ ਆਵੈ, ਵੇਦ ਪ੍ਰਾਣ ਸਿਮਰਤ ਬੂਝ ਮੂਲ, ਸੂਖਮ ਜਨ ਅਸਥੂਲ ਚੋਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੋ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਕਿਤ ਹੋਏ, ਸਾਧ ਸੰਗ ਪਾਵੈ ਜਨ ਖੋਏ, ਕਾਰ ਕਿਰਪਾ ਅੰਤਰ ਉਰਤਾਰ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਰਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਣ, ਸੋ ਦਾਸ ਦੁਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਇਸੇ ਜੁਗਤ ਨਾਨਕ ਰਾਮਦਾਸ,
ਰੱਬ ਕੀ ਆਗਿਆ ਆਤਮ ਹਿਤ ਆਵੈ ਜੀਵਨ ਮੁਕਤ ਸੁਖ ਹਾਵੈ ਤੈਸਾ ਹਰਿਕ ਤੈਸਾ ਉਸ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖੈ ਤੈਸਾ ਤਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾਵੈ ਸੋਈ ਪੁਨ ਹੋਗ ਪਸਰੁ ਆਪ ਹੋਇ ਅਣਤ ਤਰੰਗ ਲਖੇ ਨ ਜਾਹੇ ਪਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾ ਪਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬੇਦ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟਾ ਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬ੍ਰਹਮ ਭ੍ਰਮ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰ ਹੈ ਕਈ ਕੋਟ ਕਵਕਾਵ ਵਿਚਾਰ ਹੈ ਕਈ ਕੋਟ ਨਪਤ ਨਾਮ ਧਿਆਵਾ ਨਾਨਕ ਕਰਤੇ ਕਾ ਅੰਤ ਨਾ ਪਾਵਾ ਕਈ ਕੋਟ ਪਿਆ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਾ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿਤ ਜਤੀ ਜੋਗੀ ਕਈ ਕੋਟ ਰਜ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਭ ਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅ ਸੁਰ ਨਖੇਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਧਾਰਾ ਨਾਨਕ ਜਿਸ ਜਿਸ ਭਾਵਤ ਤਿਸ ਤਿਸ ਨਿਸਤਾਰਾ ਕਈ ਕੋਟ ਰਾਜਸਤਾਮ ਸਤ ਕਈ ਕੋਟ ਬੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਬੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਏ ਚਿਰ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੁਤੇ ਦੂਰ ਨਾਨਕ ਆਪ ਅਲਿਪਤ ਰਹਿਆ ਪਾਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਬੈਠ ਦੇ ਖਾਹੇ ਕਈ ਕੋਟ ਘਾਲਾ ਥਕ ਪਾਹੇ ਕਈ ਕੋਟ ਕੀ ਤਨਵੰਤ ਕਈ ਕੋਟ ਮੈ ਮੈਂ ਚਿੰਤ ਜਾ ਜਾ ਭਾਣਾ ਤੰਤ ਰਾਖੇ ਨਾਨਕ ਸਭ ਕਿਛੁ ਪ੍ਰਭ ਕਾ ਹਾਥੇ ਕਈ ਕੋਟ ਭੈ ਭੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਪਰ ਬਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗ ਸਤਸੰਗ ਪਰ ਬਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰੋ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਭਾਂਤ ਪ੍ਰਭ ਤੇ ਹੋਏ ਪ੍ਰਮਾਹ ਸਮਾਤ ਤਾਕਾ ਅੰਤ ਨ ਜਾਣਾ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਾਤ ਕੇ ਬੇਤੇ ਸਦਨ ਹਰ ਇੱਕ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵਾ ਆਤਮ ਰਸ ਸੁਖ ਸਹਿਜ ਸਮਾਵਾ ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਦੂਸਰ ਨਾਹੀ ਕੋਇ ਨਾਨਕ ਤਿਸ ਬਲ ਹਰਨ ਜਲ ਥਲ ਮਹੀ ਅਲ ਸੋ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਪਨ ਹਾਰਾ ਅੰਤ ਨਹੀਂ ਕੇਸ਼ ਪਾਰਾ ਬਾਰਾ ਹੁਕਮੇ ਤਰ ਅਦਰ ਰਹਾਵੈ ਹੁਕਮੇ ਉਪਜੋ ਹੁਕਮੇ ਸਮਾਵੈ ਹੁਕਮੇ ਉੱਚ ਨਿਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖ ਆਪਣੀ ਵਿਦਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸਤ ਰੱਖੈ ਪ੍ਰਭਾਵੈ ਤਾ ਹਰ ਗੁਣ ਪਖ ਪ੍ਰਭਾਵੈ ਤਾ ਪਤਤ ਉਦਹਰ ਆਪ ਕਰੈ ਆਪਣ ਵਿਚਾਰ ਤੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹ ਮਾਨੁਖ ਤੇ ਕਿਆ ਹੋਏ ਅਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਗਾਹ ਤੁ ਸਤ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ
ਅਣਜਾਨਤ ਵਿਖਿਆ ਮੇਰੇ ਚ ਜੇ ਜਾਣਤ ਆਪਣਾ ਆਪ ਬਚੇ ਭਰਮੇ ਪੂਲਾ ਤਾਂ ਦਿਸਤਾ ਵੇ ਨਿਮਕ ਮੈਂ ਚਾਰ ਕੁੰਟ ਫੇਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਛਿਦ ਮੈਂ ਨੀਚ ਗੀਟ ਕੋ ਰਾਜ ਪਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਸ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਕਟ ਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਵੈ ਸੋਈ ਫਣ ਥੀਓ ਕਬੂ ਊਚ ਨੀਚ ਮੈਂ ਬਸਾ ਕਬੂ ਸੋ ਗਰਖ ਰੰਗ ਹੱਸਾ ਕਬੂ ਨਿੰਦ ਚੰਦ ਵਿਵਹਾਰ ਕਬੂ ਉਭ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬੂ ਨਿਰਤ ਕਰੇ ਬਹੁ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਭਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਸਨਾਨ ਕਬ ਕਬੂ ਸੇ ਸਾਧਕ ਮੁਖ ਗਿਆਨ ਕਬੂ ਕੀ ਟਹਿ ਤਪਤੰਗ ਹੋਏ ਜੀਆ ਅਣਕ ਜੁਨ ਪਰਮੈ ਪ੍ਰਮੀਆ ਨਾਨਾ ਰੂਪ ਜੋ ਸੰਗੀ ਦਿਖਾਵੈ ਜੋ ਪ੍ਰਭਾਵਤ ਬਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਵਰਨ ਆਵਾ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕ ਨਹੀਂ ਬਿਨਾਸ ਵਣ ਤਾਮ ਨਾਮ ਰਤ ਇਕ ਰੰਗ ਸਦਾ ਬਸ ਪਰਬਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤੋ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਾਏ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਨਮ ਜੋ ਬਣਮੰਤ ਸੋ ਹੋਵਤ ਬਿਸ਼ਟਾ ਕਰ ਜੰਤ ਆਪ ਕੋ ਕਰਮੰਤ ਕਹਾਵਾ ਜਨਮ ਰਬ ਜੁਨ ਫਰਮਾਵਾ ਤਾਣ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਅਗ ਸੁਖ ਪਾਵੈ ਤਨਮੰਤਾ ਹੋਏ ਕਰ ਗਰ ਪਾਵੈ ਤ੍ਰਿਣ ਸਮਾਨ ਕੇ ਸੰਗ ਨ ਜਾਵੈ ਬਹੁ ਲਸ਼ਕਰ ਮਾਨ ਖੂਬ ਪ੍ਰਭ ਕਰੇ ਆਸ ਪਲ ਪੀਤਰ ਤਕ ਹੋਏ ਬਿਨਾਸ ਸਾਵਤੇ ਆਪ ਜਾਣਾ ਬਲਵੰਤ ਖਿਰਮੈ ਹੋਈ ਜਾਏ ਪਸਵੰਤ ਕਿਸਨਾ ਬਦ ਆਪ ਅਹੰਕਾਰੀ ਧਰਮ ਰਾਜ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਵਿਮਾਨ ਸੋ ਜਾ ਨਾਨਕ ਦਰ ਗਏ ਪਰਵਾਨ ਕੋਟ ਕਰਮ ਕਰੇ ਹਉ ਤਾਰੇ ਸ੍ਰਮ ਪਾਵਾ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵਾ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਪਲਾਹ ਕਲਹਵੈ ਤਿਸ ਭਲਾਈ ਨਿਕਟ ਨਾ ਆਵੈ ਸਰਬ ਕੀ ਦੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋਏ ਜਾਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਧਾਵੈ ਹੈ ਜਬ ਇਹ ਜਾਣਾ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰਾ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮਰਾਜ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟਾ ਗੁਰਪ੍ਰਸਾਦ ਨਾਨਕ ਹੋ ਛੂਟਾ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਣਕ ਭੋਗ ਵੇਖਿਆ ਕੇ ਕਰੈ ਨਾ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਥੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਗਹਾਤ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ੍ਰਭ ਸੋਏ ਜੋ ਕਿਛ ਕਿਨਾ ਸੁਪਣਾ ਨੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੁਝ ਦੇਖ ਕਰ ਵਿਵੇਕ ਆਪੇ ਕਪਹਿ ਅਨੇਕ ਮਰਨ ਬਿਸਾ ਆਵਾ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸਾ ਸਮਝ ਆਪ ਆਪੇ ਰਚੇ ਸਭਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕੇ ਸੁਖ ਕਰਨ ਹਾਰ ਉਸ ਤੇ ਪਿੰਨ ਕਹੋ ਕੇਸ਼ ਹੋਏ ਦਾਨ ਥਨੰਤਰ ਇਕ ਸੋਏ ਆਪਣੇ ਚਲ ਤੇ ਆਪ ਕਰਨ ਹਾਰ ਕੌਤਕ ਕਰ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਰਿਆ ਬਖਸ਼ਿਆਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਦੇ ਕਿਨਾ ਬਿਰਲਾ ਚੀਨਾ
ਪਹਿਲਾ ਪਲਾ ਪਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜ ਕੜ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰਾ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੂਖਣ ਆਰਜਾ ਕਟਾ ਸੰਤ ਕਾ ਦੂਖਣ ਜਮਤੇ ਨਹੀਂ ਛੁਟਾ ਸੰਤ ਕਾ ਦੂਖਣ ਤੁਕ ਸਭ ਜਾਏ ਸੰਤ ਕਾ ਦੂਖਣ ਨਰਕ ਮੈਂ ਪਾਏ ਸੰਤ ਕਾ ਦੂਖਣ ਮਤ ਹੋਏ ਮਲੀਨ ਸੰਤ ਕਾ ਦੂਖਣ ਸੋਭਾ ਤਿਹੀਨ ਸੰਤ ਕੇ ਹੱਥੇ ਕੋ ਰੱਖਣ ਕੋਏ ਸੰਤ ਕਾ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਭੀ ਤਰਾ ਸੰਤ ਕੇ ਦੂਖਣ ਤੇ ਮੁਖ ਪਵੈ ਸੰਤਨ ਕੇ ਦੂਖਣ ਕਾਗ ਜੋ ਲਵੈ ਸੰਤਨ ਕੇ ਦੂਖਣ ਸਰਪ ਜੋਨ ਪਾਏ ਸੰਤ ਕੇ ਦੂਖਣ ਤ੍ਰਿਗ ਜੋਨ ਕਰਮਾਏ ਸੰਤਨ ਕੇ ਦੂਖਣ ਤਿਸ਼ਨਾ ਮੈਂ ਜਲਾ ਸੰਤ ਕੇ ਦੂਖਣ ਸਭ ਕੋ ਛਲਾ ਸੰਤ ਕੇ ਦੂਖਣ ਤੇ ਸਭ ਜਾਏ ਸੰਤ ਕੇ ਦੂਖਣ ਨੀਚ ਨੀਚ ਆਏ ਸੰਤ ਦੁਖੀ ਕੇ ਥਉ ਕੋ ਨਾਹੇ ਨਾਨਕ ਸੰਤ ਭਵੈ ਤਉ ਓਹਿ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕਾ ਨਿੰਦਕ ਸਰਬ ਰੋਗ ਸੰਤ ਕਾ ਨਿੰਦਕ ਸਭ ਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਭਿਕਾਰੀ ਸੰਤ ਕਾ ਦੁਖੀ ਜਨਮ ਮਰ ਸੰਤ ਕੀ ਦੁੱਖ ਨਾ ਸੁਖ ਤੇ ਠਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਵੈ ਤਲੈ ਮਿਲਾਏ ਸੰਤ ਕਾ ਦੁਖੀ ਅਧ ਬੀਤੇ ਟੂਟੈ ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚੈ ਸੰਤ ਕਾ ਦੁਖੀ ਕਾ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਬਰਾਂ ਰੱਖਣ ਹਾਰ ਨਾਨਕ ਸੰਤ ਭਗਤ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵਿਹੂਣ ਮਛਲੀ ਤੜ ਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਂਧਨ ਨਹੀਂ ਤਰਾਪਾਏ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਹਿ ਦੋਹੇ ਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦਮਿਥਿਆ ਖੇਤ ਕਿਰਤ ਨਿੰਦਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜਣ ਆਸਾ ਸੰਤ ਕਾ ਦੁਖੀ ਉਠ ਚਲਨ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਈ ਨਾਨਕ ਜਾਨਾ ਸੱਚਾ ਸੋਏ ਸਭ ਸੰਤ ਕਾ ਇਹ ਸਭ ਕੜ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਭ ਕਛ ਵਰਤ ਤਿਸ ਕਹ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਾਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰਵ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਅਸ਼ਟਪਦੀ ਜਾ ਅਮਾਨੁ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋਈ ਕਹਿ ਭਗਵਾਨ ਜਿਸ ਕੈ ਦੀਏ ਰਹਿ ਅਗਾਹੀ ਬਹੁ ਨਾ ਤਿਸ ਨ ਲੱਗ ਆਹੇ ਮਾਰੇ ਰਾਖੈ ਏਕੋ ਆਪ ਮਾਨੁ ਕੈ ਕਿਛੁ ਨਾਹੀ ਹਾ ਤਿਸ ਕਾ ਹੁਕਮ ਬੁਝਿ ਸੁਖ ਹੋਇ ਤਿਸ ਕਾ ਨਮ੍ਰਹਿ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਈ ਉਸਤਤ ਮਨ ਮੈਂ ਕਰਨ ਲੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਹੋ ਸਦਾ ਸੁਹੇਲਾ ਕਰ ਲਿਹ ਜੀਓ ਸਦਾ ਸੁਹੇਲਾ ਕਰ ਲਿਹ ਜੀਓ ਨੈਨੋ ਪੇਗ ਠਾਕੁਰ ਕਰ ਰੰਗ ਸਤਸੰਗ ਬਿਨ ਸਤ ਸਤਸੰਗ ਚਰਨ ਚੱਲੋ ਮਰ ਗੋਬਿੰਦ ਮਿਟ ਪਾਪ ਜਪੀਓ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਾ ਨਾਨਕ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਤ ਹਰ ਕੇ ਗੁਣ ਗਾਹੇ
ਬਾਢ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨਾ ਇਤ ਉਤ ਕੀ ਉਹ ਸੋਝੀ ਜਾਨਾ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਸਰਬ ਰੋਗ ਤੇ ਹਰ ਜਨ ਰਹਿਤ ਆਣ ਦਿਨ ਕੀਰਤਨ ਕੇਵਲ ਬਖਿਆਣ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਚਮਕੀ ਫਸ ਪਾਰ ਭਵਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗ ਦੁਖ ਜਿਸ ਕੋ ਹਰ ਪਵ ਮਨ ਚਿਤ ਹੈ ਸੋ ਸੰਤ ਸੁਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਤ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਝਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਾ ਕਿਛ ਜਨਮਾ ਨਾ ਕਿਛ ਮਰ ਆਪਣ ਚਲਤ ਆਪ ਹੀ ਕਰ ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਖ ਜੁਗਤ ਰਾਜ ਥਾਪ ਥਾਪ ਬਨਾਸੀ ਨਾਹੀ ਕਿਛ ਖੰਡ ਤਰਨ ਤਰ ਰਹੋ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਪ੍ਰਭ ਅਸੰ ਸਗਲ ਸੰਸਾਰ ਉਦਰ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲੱਗ ਜਿਸਨੋ ਕਿਰਪਾ ਕਰ ਬਡ ਪਗ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰਿ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨ ਹਾਰ ਪਛਾਣਾਏ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੋਖਣ ਦਾਨ ਉਨਹੂੰ ਬਨਿਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਧਰੀਆ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕਿ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀ ਹੈ ਕੁਛ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹਾ ਪ੍ਰਭ ਕੀ ਜੋਤ ਸਗਲ ਕਟ ਸੋਹਾ ਤਨਵੰਤਾ ਹੋਏ ਕਿਆ ਕੋ ਗਰਬਾ ਜਾ ਸਭ ਕਿਛ ਤਿਸ ਕਾ ਦੀਆ ਦਰਬਾ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਰ ਜਨ ਗਵਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਪਾਵਕ ਜੋ ਮੰਦਰ ਕੋ ਥਮ ਥਮਣ ਤੂੰ ਗੁਰ ਕਾ ਸ਼ਬਦ ਮਨ ਅਸਥਮਣ ਜੋ ਪਾਖਾਨ ਨਾਵ ਚੜ੍ਹ ਤਰ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਤਹੂਰ ਨਾਨਕ ਕੀ ਹਰ ਲੋਚਾ ਪੂਰ ਮਾਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸ ਚਤਾਰ ਜੋ ਕਛ ਕਰੇ ਸੋਈ ਸੁਖ ਮਾਨ ਪੂਲਾ ਕਾਹੇ ਫਿਰੇ ਜਾਨ ਕੁਨ ਬਸਤਾਈ ਤੇਰਾ ਸੰਗ ਲਪਟ ਰਹਿ ਰਸਲੋਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਾਤ ਸੇਤੀ ਘਾਰ ਪਾਤ ਸੇਤੀ ਕਰ ਜਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖੁਰ ਖੁਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜੇ ਬਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਬ ਸੰਤਾ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਉਜਲ ਹਰ ਦਰਗਾਹ ਸੋਏ ਇਹ ਵਾਹ ਪਾਰ ਬਿਰਲਾ ਵਾਹ ਪਾਰ ਨਾਨਕ ਤਾਂ ਕਹਿ ਸਦਬਲ ਹਰ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਬਿਘਨ ਤੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ
ਊਟ ਗਹੀ ਸੰਤਸ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਅਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ। ਸਾਭ ਕਿਸ ਤਿਸ ਕਾ ਉਹ ਕਰਨਾ ਹੈ ਜੋਗ, ਤਿਸ ਤਿਸ ਬਿਨ ਦੂਸਰ ਹੁਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਾਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀ, ਤਿਸ ਦਿਨ ਆਵੇ ਹਰ ਪਵ ਚੀਤ। ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੇ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ। ਸੱਚ ਦ੍ਰਿਸ਼ਟ ਸੱਚ ਆਕਾਰ, ਸੱਚ ਵਰਤ ਸੱਚ ਪਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨਾ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨਾ। ਅਸ਼ਟਪਦੀ ਅਵਿਨਾਸੀ ਪ੍ਰਭ ਮਨਮਰ ਰਾਖ, ਮਾਨੁ ਕੀ ਤੂ ਪ੍ਰੀਤ ਤਿਆਗ। ਤਿਸ ਤੇ ਪਰ ਨਾਹੀ ਕਿਛੁ ਕੋਇ, ਸਰਵਨ ਨਿਰੰਤਰ ਏਕੋ ਸੋਇ। ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ। ਪਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨੁਰਾਓ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕਹਿ, ਸਰਬ ਸੁਖ ਦੁਨੀਆ ਕਰਤਾ ਕਹਿ। ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ। ਧਿਆਏ ਤੇ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕਿਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕੇ ਜਨਮ ਕੇ ਜਾਨੈ ਪੂਤ, ਸਗਲ ਪਰੋਈ ਅਪਣੈ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਤਿਉ ਗੁਣ ਮੈਂ ਜਾ ਕੋ ਪਰ ਮਹਾਹੇ, ਜਨ ਮਰੇ ਫਿਰ ਆਵੈ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਪੀਕਰ ਇੱਕ ਰੰਗ। ਨਾਨਾ ਵਿਦ ਕੀਨੋ ਵਿਸਥਾਰ, ਪ੍ਰਭ ਬਨਾਸੀ ਏਕੰਕਾਰ। ਨਾਨਾ ਚਲਤ ਕਰਿ ਖਿਨ ਮਾਹੇ, ਪੂਰਵ ਪੂਰਨ ਸਭ ਠਾਏ। ਨਾਨਾ ਵਿਦ ਕਰ ਬਣਤ ਬਨਾਹੀ, ਆਪਣੀ ਕੀਮਤ ਆਪੇ ਪਾਈ। ਸਭ ਕਾਟ ਤਿਸਕੇ ਸਭ ਤਿਸਕੇ ਠਾਉ, ਜਾਪ ਜਾਪ ਜੀਵੈ ਨਾਨਕ ਹਰ ਨਾਮ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸਰਾਵਣ। ਨਾਮ ਕੇ ਧਾਰੇ ਉਦਰੇ ਸੁਣ ਸਰਵਣ, ਨਾਮ ਕੇ ਸੰਗ ਉਦਰੇ ਸੁਣ ਸਰਵਣ। ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾਕੀ ਬਾਣੀ, ਸਤਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸ ਬੁਝਾਏ ਤਿਸ ਸਭ ਭਲੀ। ਸਤ ਨਾਮ ਪ੍ਰਭ ਕਰ ਸਕਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਸਤ ਨਿਰਤ ਬੁਝ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀ ਹੈ ਸਭ ਸਤ, ਆਪੇ ਜਾਣਾ ਆਪਣੀ ਮਿੱਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਕਰਤੇ ਕੀ ਮਿੱਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁਖ ਕਟਨ ਹਾਰ, ਜਾ ਕੈ ਸੰਗ ਧਰੈ ਸੰਸਾਰ। ਜਨ ਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੁਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ। ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ। ਆਪ ਸਤ ਸਤ ਸਬਦ ਹਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ। ਬੁੱਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ।
ਜਾਕਰ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਬਨ ਪ੍ਰਗਟਾਇਆ ਪਏ ਤੇ ਨਿਰਭਉ ਹੋਏ ਇਹ ਬਿਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ ਬਸ ਮਾਹਿਲੀ ਬਸਤ ਗਡਰਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾ ਸਸ ਮਹਾਰ ਆਪਣੇ ਜਨ ਕਾ ਪਰਦਾ ਢਕੈ ਆਪਣੇ ਸੇਵਕ ਕੀ ਸਰ ਪਰ ਰਾਖਾ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣਾ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਾਤ ਮਿਤ ਕੋਈ ਨ ਲਖ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਾ ਲੱਖ ਭਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨਾ ਕੱਢਤ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤਬ ਭਾਂ ਤਿਸਕੇ ਕਰਤਬ ਬਿਰਥੇ ਜਾਤ ਮਹਰ ਨਾ ਰੱਖ ਅਵਰ ਨਾ ਕੋਈ ਸਰਬ ਜੀ ਆਕਰ ਰੱਖ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰੰਬਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਨ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਮ ਰੂਪ ਰੰਗ ਨਮ ਸੁਖ ਅਰ ਨਾਮ ਕਾ ਸੰਗ ਨਾਮ ਰਾਸ ਜੋ ਜਾਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਸਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਰਹ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣਾ ਤਿਸਕੀ ਮਹਿਮਾ ਕਾ ਕੌਣ ਬਖਾਨੋ ਤਿਸਕਾ ਗੁਣ ਕਹੇ ਕਿ ਨ ਜਾਣੋ ਆਠ ਪਹਿਰ ਪ੍ਰਭ ਬਸ ਹਜੂਰੇ ਕਹ ਨਾਨਕ ਸਹੀ ਜਾਨ ਪੂਰੇ ਮਨ ਮੇਰੇ ਤਿਨਕੀ ਉੱਠ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਤਾ ਸੋ ਜਾਨ ਸਰਬ ਥੋ ਕਾ ਦਾਤਾ ਤਿਸਕੇ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਾਧੁ ਪਹਿਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸਕਾ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸੇਖ ਕੇ ਬੰਧਨ ਕੱਟ ਹੇ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸੇਖ ਕੋ ਨਾਮ ਤਰਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੇ ਸਤਿਗੁਰ ਸੇਖ ਕਾ ਹਲਤ ਪਲ ਸਵਾਰਾ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰ ਗੁਰ ਕਾ ਗ੍ਰਹਿ ਸੇਵਕ ਜੁਰਹ ਗੁਰ ਕੀ ਅੱਗੇ ਮਨਮਾ ਸਹਾ ਆਪਸ ਕਹੋ ਕਰ ਕਛ ਨਾ ਜਨਾਵ ਹਰ ਹਰ ਨਾਮ ਹਿਰਦੈ ਸਾਧੁ ਤਿਹਵੈ ਮਾਣ ਵੇਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮੰਨ ਸੋ ਸੇਵਕ ਪਰਮੇਸ਼ਰ ਕੀ ਗਤ ਜਨ ਸੋ ਸਤਿਗੁਰ ਜੈ ਸਰਦਾ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨ ਧੰਨ ਜੀ ਕਾ ਦਾਤਾ ਅੱਠ ਪਹਿਰ ਪਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨਮੈ ਪਰ ਬ੍ਰਹਮਾ ਏਕ ਆਪ ਨਹੀਂ ਕਿਛੁ ਭਰਮਾ ਸਹਸ ਸਿਆਣਪਾ ਲਿਆ ਨਾ ਜਾਈਐ ਨਾਨਕੇ ਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਸੁੰਦਰ ਪੇਖਤ ਪੁਨੀਤ ਪਰਥ ਤਨਗਤ ਨਿਰਮਲ ਰੀਤ ਭੇਟ ਸੰਗ ਰਾਮਗੁਣ ਰਵੇ ਪਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਗ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹਾਏ ਕੁਸਤਤ ਅਨੇਕ ਸਾਤ ਪੁਰਖ ਪੂਰਨ ਬਵੇਕ ਕਹੁ ਬੋਲਣਾ ਪਹੁੰਚਤ ਪਾਣੀ ਅਗਵੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀਮਤ ਕਿਨ ਨਾ ਪਾਈ
ਆਣਕ ਭਗਤ ਬੰਧਨ ਨਿਤ ਕਰਹ, ਚਰਨ ਕਮਲ ਹਿਰਦਾ ਸਿਮਰਹ। ਸਾਧ ਬਲਿਹਾਰੀ ਸਤਿਗੁਰ ਆਪਣੇ, ਜਿਸ ਪ੍ਰਸਨ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਇ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ। ਆਠ ਪਰ ਹਰ ਕਾ ਨਾਮ ਲੇ, ਸਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਹਾਂ ਤੇ ਨਾਸੇ, ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮੈਂ ਮਨ ਤੇ ਖੈ ਨਸੇ।

ਸਰ ਗੁਣ ਪੀ ਉਹੀ ਕਲਾ ਤਾਰਜਨ ਸਗਲੀ ਮੋਹੀ ਆਪਣੇ ਚਰਿੱਤ ਪ੍ਰਭ ਅਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬਨ ਨਿਰੰਤਰ ਏਕੋ ਸੋਇ ਓਤ ਪੋਤ ਰਵੈ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਬਦੀ ਸੰਤ ਸੰਗ ਅੰਦਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਏਕ ਸਿਖਟ ਮਾਏ, ਅਨਗ ਰੰਗ ਨਾਨਾ ਦਿਸਟਾਏ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਸੁਨ ਸਮਾਦ ਅਨਹਤ ਨਾਲ, ਕਹਿ ਨ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਿਹਾ ਭਗਵੰਤ। ਧਰਨ ਮਹਿ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਭਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਵੈ ਸੰਤਨ ਮਹਾਏ, ਚਾਰ ਕੁੰਟ ਦਾ ਦਿਸੇ ਸਮਾਏ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸ਼ਸ਼ਿਰ ਸੂਰ ਨਖੱਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸੁਆਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿੰਨ ਮੈਂ ਇਹ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ। ਸੰਤ ਜਨਾ ਸੁਣੇ ਸੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਜਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਾਰ ਪ੍ਰਭ ਜਾਣੇ। ਅੰਤਰ ਬਸੇ ਬਾਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਪਾਵੇ ਤਾਂ ਕਰੇ ਵਿਸਤਾਰ, ਤਿਸ ਪਾਵੇ ਤਾਂ ਏਕੰਕਾਰ। ਅਨਕ ਕਲਾ ਲਖੀ ਨਹੀਂ ਜਾਏ, ਜਿਸ ਪਾਵੇ ਸਿ ਲਹਿ ਮਿਲਾਏ। ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬਜਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪੇ ਕਨਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾਮ। ਆਵਨ ਜਾਨ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੇ ਮਦ ਅਲਪ ਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਗਏ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਹਿ ਸਮਾਏ। ਇਸ ਤੇ ਹੋਏ ਸੁਨਾਈ ਬੁਰਾ, ਉਰੇ ਕਹੋ ਕਿਨੇ ਕਛ ਕਰਾ। ਆਪਲਾ ਕਰਤੂਤ ਅਦਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਜ, ਪੋਤ ਪੋਤ ਆਪਣ ਸੰਗਰਾਜ। ਤਾਂ ਕੀ ਗਤ ਮਿਲ ਕਹੀ ਨ ਜਾਏ, ਦੂਸਰ ਹੋਏ ਦਸੋ ਜੀ ਪਾਏ। ਤਿਸ ਕਾ ਕੀ ਆਸਾ ਪਰਵਾਨ, ਗੁਰਪ੍ਰਸਾਦ ਨਾਨਕ ਇਹ ਜਾਨ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਮ ਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਓ, ਜਨ ਕੇ ਸੰਗਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ।

ਸਵਰੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਰ ਸਾਰ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨ ਤਿਆਗੋ ਤਰੰਗ ਸਾਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਲੋਕਾ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ।

ਧਿਆਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਧ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਪੇਤਾ ਸਮਦਰਸੀ ਏਕ ਦਿਸ਼ਟੇਤਾ ਇਹ ਪਲ ਤਿਸ ਜਨ ਕੇ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੇ ਮਨ ਕੋਏ ਸਭ ਯੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਭੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜਮ ਤੇ ਛੁਟੇ ਜਾ ਕੇ ਮਸਤ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ

0: कोई न जाने
1: सुरायंत
0: ऊचे ते ऊचा।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਏ, ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ, ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਭ ਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਈ ਦੇ ਕੇ ਅੰਡਿਠ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ,

ਖਾਲਸ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਾਲੇ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੇ ਔਰ ਨਿਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਭਾਈ ਕੁਲਦੀਪ ਸਿੰਘ ਗਿੱਲ ਪਰਿਵਾਰ ਅਤੇ ਭਾਈ ਨਿਰਮਲ ਸਿੰਘ ਮਨਹਾਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸੋਧਰ ਸ਼ਬਦ ਚੌਂਕੀ ਇਤਨ ਸੋਧਰ ਰਹਿ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਅੱਜ ਦੇ ਸਮੁੱਚੇ ਸਮਾਗਮ ਦਰੋਂ ਕਰੋਂਗੜ ਸਾਹਿਬ ਭਾਈ ਨਿਰਮਲ ਸਿੰਘ ਬਲਵੰਤ ਕੌਰ ਮਲਾਸ ਵੱਲੋਂ ਆਪਣੀ ਪੋਤੀ ਅਤੇ ਭਾਈ ਜਗਿੰਦਰ ਸਿੰਘ ਗੁਰਦਿਆਰਵ ਦੀ ਦੋਹਤੀ ਭਾਈ ਜਸਪਾਲ ਸਿੰਘ ਹਰਪ੍ਰੀਤ ਮਲਾਸ ਵੱਲੋਂ ਆਪਣੀ ਬੱਚੀ ਰਮਨ ਕੌਰ ਮਲਹਾਸ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਬੱਚੀ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਆਰੰਭੇ ਕਾਰਜਾਂ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਏ ਸ਼ੁਕਰਾਨੇ ਵਜੋਂ ਇਸੇ ਤਰ੍ਹਾਂ ਭਾਈ ਕੁਲਦੀਪ ਸਿੰਘ ਬੀਬਲ ਵੀਰ ਕੌਰ ਗਿੱਲ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਵਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਜਿਆਂ ਦੇ ਬੱਚੇ ਬੱਚੀ ਸਿਮਰਨ ਕੌਰ ਅਤੇ ਕਾਕਾ ਅਰਜਨ ਸਿੰਘ ਜੀਵਨ ਸਿੰਘ ਬੱਚਿਆਂ ਦੀ ਚੜ੍ਹਦੀ ਕਲਾ ਲਈ ਦਾਤਾ ਜੀ ਆਓ ਪਰਿਵਾਰ ਵੱਲੋਂ ਆਪ ਸੰਗਤਾਂ ਦੇ ਚਰਨ ਗੁਰੂ ਦੇ ਚਰਨ ਪਰਸਨ ਕੀਤੇ ਜਾ ਰਹੇ ਨੇ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਲਈ ਗਈ ਹੈ ਪਰਿਵਾਰਾਂ ਵੱਲੋਂ ਦਾਤਾ ਜੀ ਸ਼ੁਕਰਾਨੇ ਵਜੋਂ ਆਪ ਦੀ ਇਲਾਹੀ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸੰਪੂਰਨਤਾ ਸਹਿ ਸੰਪੂਰਨ ਹੋਏ ਦਾਤਾ ਜੀ ਮਿਹਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਪਰਿਵਾਰਾਂ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਦਾਤਾ ਜੀ ਮਿਹਰ ਕਰਨੀ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ 'ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਵਰਤਾਂ ਬਖਸ਼ਣੀਆਂ ਅਤੇ ਮਿਹਰ ਕਰਨੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀ ਅਤੇ ਮਹਾਂ ਬੱਚੀ ਰੁਮਨ ਕੌਰ ਦੇ ਦਾਤਾ ਜੀ ਸ਼ਾਦੀ ਕਾਰਜ ਆਰੰਭ ਕੀਤੇ ਹੋਏ ਨੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ ਸਾਰੇ ਰੰਭੇ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਬੱਚੀ ਨੂੰ ਪ੍ਰੇਮ ਪਿਆਰ ਇਤਫਾਕ ਚੜ੍ਹਦੀਆਂ ਕਲਾ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ਣਾ ਸਹੁਰਾ ਘਰ ਵਿੱਚ ਹਰ ਪ੍ਰਧਾਨ ਦੇ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਅਤੇ ਗ੍ਰਿਸ਼ਤੀ ਜੀਵਨ ਵਿੱਚ ਮਿਹਰ ਭਰਿਆ ਅਤੇ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ ਸ਼ੁਕਰਾਨੇ ਵਜੋਂ ਦਾਤਾ ਜੀ ਆਓ ਪਰਿਵਾਰਾਂ ਵੱਲੋਂ ਸੁੰਦਰ ਮਾਲੇ ਬੇਅੰਤ ਮਾਇਆ ਹੋਈ ਹੈ ਮਾਇਆ ਹਾਜ਼ਰ ਹੋਈ ਮਿਹਰ ਕਰਨੀ ਦਾਤਾ ਜੀ ਬੱਚੀ ਸਿਮਰਨ ਕੌਰ ਕਾਕਾ ਅਰਜਨ ਸਿੰਘ ਅਤੇ ਬੱਚੇ ਜੀਵਨ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਅਤੇ ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵਕ ਸ਼ੁਭ ਗੁਣ ਉੱਚੀ ਦਾ ਦਾਤਾ ਦੀਰਗਾਜੂ ਬਖਸ਼ਿਸ਼ ਕਰਨੀ ਅਤੇ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਪਰਿਵਾਰਾਂ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਤੇ ਸਰ ਪਰਿਵਾਰਾਂ ਨੂੰ ਮਿਹਰ ਪ੍ਰਿਆਸ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇਲ ਫੁੱਲ ਭੇਟਾ ਕੀਤੀ ਰਸਤਾ ਵਸਤਾਂ ਲੈ ਕੇ ਹਾਜ਼ਰ ਹੋਣੇ ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਬਖਸ਼ਿਸ਼ ਕਰਨੀ ਆ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਨਹਾਸ ਪਰਿਵਾਰ ਅਤੇ ਗਿੱਲ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਉਹਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਦੀਵਾਨ ਸੱਜ ਰਹੇ ਨੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਵਾਹਿਗੁਰੂ ਜੀ। ਗੁਰਪੂਰਾ ਜਿਨ ਸਿਮਰਿਆ ਸੇ ਪੈ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ। ਸਤਨਾਮ।

ਸੋ ਗੁਰੂ ਕੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ। ਤੂੰ ਦੱਸ ਰਿਹਾ ਪਾਸੋਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਪਰਿਵਾਰਾਂ ਨੂੰ ਸਤਿਗੁਰੂ ਚੜ੍ਹਦੀਆਂ ਕਲਾ 'ਚ ਰੱਖਣ, ਮਿੱਥੇ ਹੋਏ ਕਾਰਜ ਰਾਸ ਕਰਨ, ਇਹੀ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਹਨ। ਸੋ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰਮਤਿ ਵਿਚਾਰ ਸਰਵਣ ਕਰਾਉਣਗੇ, ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਗੁਰੂ ਕੀ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪ੍ਰਾਣ ਵਾਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀਓ ਕਬੀਰ ਦੇਖ ਕੈ ਕੇ ਕਹੂੰ ਕਹੇ ਨ ਕੋ ਪਤੀਆਏ।

जैसे बच रह कूंज मन माया ममतारी, जुगो जुग अटल चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र हजूरी विच शामा वेले दे सज्जे दीवाना दियां हाजरियां भर रहे, सत्कारयोग सन्मानयोग सतसंगी जनों, गुरुदेव ने बड़ी बख्शिश कीती है आप सब मेरे तो पहला गुरु करके रागी जथे पासों सतगुरु की अमृतमई बाणी दे कीर्तन सरवण कर रहे सी। आओ समा है लड़ीवार चल रही गुरु ग्रंथ साहब की पावन बाणी विच्चों कबीर साहब के श्लोकों की विचार दा। विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। बाबा कबीर साहब दा मुबारक बोल जो कि श्लोक दे रूप विच दर्ज है, गुरु ग्रंथ साहब जी दे अंक 1371 उत्ते सुभायमान है। कुल गुरु ग्रंथ साहब दे अंक 1430 हन। वाडकारी ग्रंथ है, गुरु अर्जन साहब की सब तो वध बाणी इस ग्रंथ विच दर्ज है। ते भगत साहबान दे विच जे सब तो वध बाणी किसे ने रची है तो वह भगत कबीर साहब ने। इसे तरह कुछ महापुरख ऐसे ने जिन्हां दी बाणी बिल्कुल थोड़ी है, जिवें गुरु अंगद साहब दे कल्ले श्लोक ने, ते एक भगत सूरदास जी ने जिन्हां दी एक तुक है। सो इस करके ये बाणी का जिहड़ा गुलदस्ता है, ये जिहड़ा अजोका स्वरूप है, ये 1430 अंक ने। पुराने स्वरूप जिहड़े हुंदे सन उन्हां दे अंक दोवां पत्रियां दा एक गिणिया जांदा सी, इस करके कोई 975 अंक दा स्वरूप है। हथीं सिख जिहड़े सी ओह लिखदे हुंदे सी, ते बाणी लिख के किसे दी झोली विच गुड़का पाउणा इहनूं बड़ा शुभ कर्म मन्निया जांदा सी, चंगा कर्म मन्निया जांदा सी। जिवें ना अज वी साडे कोल साधन हन, चीज़ां बदल गईयां, चलो फोन आ गए, आपां एक दूजे नूं मैसेज अगे फॉरवर्ड करदे हां। पुराने समयां दे विच सिख जिहड़े सी ओह बाणी दी पोथी लिखण दी सेवा करदे सी, उहनां ने गुड़ के लिखणे शौक दे नाल, फिर ओह बाणी दीआं पोथियां जिहड़ियां सी ओह वंडणियां। बड़े सिख ऐसे स्कालर होए ने जिन्हां ने गुरु ग्रंथ साहिब दे सरूप लिखे ने। तो पहलां लिखण दा प्रचलन सी, उस तों पहलां वी जे थोड़ा जिहा तुसीं पिछोकड़ विच जाओ, जदों अजे कागज़ नहीं सी आया, जे तुसीं 5000 साल पिछे चले जाओ, उदों कागज़ नहीं सी हुंदा, इस करके लिखिया नहीं सी जांदा। जिवें एक आम गल है भी जिहड़ी कुरान शरीफ है, जिहड़ी मुसलमानां दा धार्मिक ग्रंथ जिहनूं मन्निया जांदा, उहदे जिहड़े हर्फ सन, उहदियां जिहड़ियां आयतां सन, उह खजूर दे पत्तियां दे उत्ते लिखियां गईयां। ते फिर नार ये भी गल मन्नी जांदी है भी एक दिन खजूर दे पत्ते जिहड़े सी उह बकरी खा गई। सो कुछ समय बाद उह आयतां फिर उचारण कीतियां गईयां जिन्हां नूं अज आपां कुरान शरीफ जां कुराने मजीद कहा जांदा है। इदां ही पहलां लिखती ज्ञान इदां नहीं सी हुंदा जिदां अज है। हाँ, जदों गुरु इसे करके ना एक ख्याल होर भी करियो, दुनिया का वाहिद इको एक धार्मिक ग्रंथ है
ਜਿਹਨੂੰ ਇਹਦੇ ਰਚਨਹਾਰਿਆਂ ਨੇ ਆਪ ਲਿਖਿਆ ਹੈ। ਬਾਕੀ ਹੋਰ ਕੋਈ ਗ੍ਰੰਥ ਐਸਾ ਨਹੀਂ ਹੈ। ਮਤਲਬ ਜੇ ਤੁਸੀਂ ਇਹ ਕਹੋ ਵੀ ਜਿਹੜੀ ਮੌਜੂਦਾ ਕੁਰਾਨ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਲਿਖੀ ਹੈ, ਤੇ ਨਹੀਂ ਹੈ ਗੱਲ, ਇਹ ਜਾਇਜ਼ ਨਹੀਂ ਹੈ ਗੱਲ, ਉਹਨਾਂ ਨੇ ਲਿਖੀ ਹੈ। ਜੇ ਤੁਸੀਂ ਕਹੋ ਵੀ ਬਾਈਬਲ ਈਸਾ ਮਸੀਹ ਨੇ ਲਿਖੀ ਹੈ, ਤੇ ਇਹ ਵੀ ਗੱਲ ਜਾਇਜ਼ ਨਹੀਂ ਹੈ, ਕਿਉਂਕਿ ਕਾਗਜ਼ ਹੀ ਨਹੀਂ ਸੀ ਹੈਗਾ ਉਦੋਂ, ਸ਼ਾਹੀ ਨਹੀਂ ਸੀ। ਇਹ ਤੇ ਇੱਦਾਂ ਸੀ ਵੀ ਸੁਣੀ ਸੁਣਾਈ ਗੱਲ ਅੱਗੇ ਤੁਰੀ ਗਈ, ਇੱਕ ਨੇ ਦੂਜੇ ਤੋਂ ਸੁਣੀ, ਦੂਜੇ ਨੇ ਤੀਜੇ ਤੋਂ ਸੁਣੀ, ਅੱਗੇ ਤੋਂ ਅੱਗੇ ਇੱਦਾਂ ਚੱਲਦੀ ਗਈ, ਫਿਰ ਕਿਤੇ ਜਾ ਕੇ ਉਸ ਗੱਲ ਨੂੰ ਲਿਖਿਆ ਗਿਆ। ਤੇ ਹੁਣ ਤੁਸੀਂ ਆਪ ਸਿਆਣੇ ਹੋ, ਤੁਸੀਂ ਕਥਾ ਸੁਣ ਰਹੇ ਹੋ ਬੈਠੇ, ਜੇ ਮੈਂ ਤੁਹਾਨੂੰ ਅੱਜ ਤੋਂ 5 ਦਿਨਾਂ ਪਿੱਛੋਂ ਇਹ ਆਖਾਂ ਵੀ ਮੈਨੂੰ ਇਹਨ ਬਿਨ ਉਹ ਸੁਣਾਓ ਗੱਲ ਜਿਹੜੀ ਤੁਹਾਨੂੰ ਮੈਂ ਸੁਣਾਈ ਸੀ, ਸੁਣਾ ਪਾਓਗੇ? ਬਦਲ ਜਾਵੇਗੀ ਨਾ ਗੱਲ, ਵੀ ਇੱਕ ਗੱਲ ਜਿਹੜੀ ਬੰਦਾ 5 ਦਿਨਾਂ ਪਿੱਛੋਂ ਫਿਰ ਤੁਹਾਨੂੰ ਪੁੱਛ ਲਵੇ ਉਹ ਬਦਲ ਜਾਂਦੀ ਹੈ, ਤੇ ਜਿਹੜੀ ਗੱਲ 5000 ਸਾਲ ਬਾਅਦ ਲਿਖੀ ਜਾਵੇਗੀ, ਜਿਹੜੀ 1500 ਸਾਲ ਬਾਅਦ ਲਿਖੀ ਜਾਵੇਗੀ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਇੱਕ ਫੁੱਲ ਹੈ ਤਾਜ਼ਾ ਤੋੜਿਆ, ਇਹ ਸੁਗੰਧੀ ਹੈ, ਜਦੋਂ ਉਹ ਫਲ 10 ਹੱਥਾਂ ਦੇ ਵਿੱਚੋਂ ਨਿਕਲ ਗਿਆ ਉਹਦੀ ਫਿਰ ਉਹ ਸੁਗੰਧੀ ਨਹੀਂ ਰਹਿੰਦੀ। ਇਸ ਲਈ ਸਮਝਣ ਵਾਲੀ ਗੱਲ ਹੈ। ਸੋ ਦੁਨੀਆਂ ਦਾ ਇੱਕੋ ਇੱਕ ਇਹ ਗੁਰੂ ਗ੍ਰੰਥ ਸਾਹਿਬ ਹੈ ਜਿਹਨੂੰ ਗੁਰੂ ਸਾਹਿਬ ਨੇ ਆਪਣੇ ਹੱਥੀਂ ਲਿਖਿਆ, ਆਪਣੇ ਹੱਥੀਂ ਇਹਨੂੰ ਸੰਪਾਦਨ ਕੀਤਾ, ਤੇ ਆਪਣੇ ਹਯਾਤੀ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਫੋਲੋਅਰ ਸਨ, ਸਿੱਖ ਸਨ, ਉਹਨਾਂ ਨੂੰ ਆਖਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣਾ ਅਕੀਦਾ ਲੈ ਕੇ ਆਉਣਾ। ਇੱਕੋ ਹੀ ਗ੍ਰੰਥ ਹੈ, ਬਾਕੀ ਜਿੰਨੇ ਨੇ ਉਹਨਾਂ ਵਿੱਚ ਸਟੋਰੀਜ਼ ਨੇ, ਤੁਸੀਂ ਜੇ ਬਾਈਬਲ ਦੀਆਂ ਸੁਣੋ ਤੇ ਸਾਰੀਆਂ ਕਹਾਣੀਆਂ ਨੇ, ਹੋਰ ਕੁਝ ਨਹੀਂ ਹੈ। ਪਰ ਗੁਰੂ ਗ੍ਰੰਥ ਸਾਹਿਬ ਸਟੋਰੀਜ਼ ਨਹੀਂ ਆਈਆਂ, ਇਹ ਕਹਾਣੀਆਂ ਨਹੀਂ ਹਨ, ਫਰਕ ਹੈ। ਇਸੇ ਤਰੀਕੇ ਨਾਲ ਬਾਈਬਲ ਵਿੱਚ ਹਿਸਟਰੀ ਵੀ ਹੈ, ਥੋੜਾ ਬਹੁਤਾ ਇਤਿਹਾਸ ਵੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿਸਟਰੀ ਨਹੀਂ ਹੈ, ਇਤਿਹਾਸ ਨਹੀਂ ਹੈ। ਕੁਝ ਘਟਨਾਵਾਂ ਜ਼ਰੂਰ ਮਹਾਰਾਜ ਨੇ ਕਲਮਬੱਧ ਕੀਤੀਆਂ ਨੇ ਜਿਹੜੀਆਂ ਉਹਨਾਂ ਨੇ ਅੱਖੀਂ ਵੇਖੀਆਂ। ਜਿਵੇਂ ਮੰਨ ਲਓ ਵੀ ਐਮਨਾਬਾਦ ਵਿੱਚ ਬਾਬਰ ਨੇ ਹਮਲਾ ਕੀਤਾ, ਮਹਾਰਾਜ ਨੇ ਅੱਖੀਂ ਉਹ ਸਾਰੀ ਚੀਜ਼ ਵੇਖੀ, ਉੱਥੇ ਲੋਕਾਂ ਨੂੰ ਉੱਜੜਦਿਆਂ ਵੇਖਿਆ, ਲੋਕਾਂ ਦੇ ਹਾਲਾਤ ਵੇਖੇ, ਤੇ ਬਾਬੇ ਨੇ ਉਹਨੂੰ ਫਿਰ ਕਲਮਬੱਧ ਕਰ ਦਿੱਤਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਕਾਜ਼ੀਆਂ ਬਾਹਮਣਾਂ ਕੀ ਗਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਆਖਿਆ ਪਾਪ ਦੀ ਜੰਜ ਲੈ ਕੇ ਬਾਬਰ ਆਇਆ, ਤੇ ਬਾਬਰ ਪਹਿਲਾ ਬੰਦਾ ਸੀ ਜਿਹੜਾ ਹਿੰਦੁਸਤਾਨ ਵਿੱਚ ਤੋਪਖਾਨਾ ਲੈ ਕੇ ਆਇਆ ਸੀ। ਪਹਿਲਾਂ ਤੋਪਖਾਨੇ ਦੀਆਂ ਲੜਾਈਆਂ ਵੀ ਨਹੀਂ ਸੁਣਦੀਆਂ, ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਜਿਹੜਾ ਤੋਪਖਾਨਾ ਆਇਆ ਨਾ ਉਹ ਬਾਬਰ ਲੈ ਕੇ ਆਇਆ, ਜਦੋਂ ਉਹਨੇ ਹਮਲਾ ਕੀਤਾ। ਪਹਿਲਾਂ ਲੜਾਈਆਂ ਹੁੰਦੀਆਂ ਸੀ ਜਿਵੇਂ ਕਹਿ ਲਓ ਵੀ ਤਲਵਾਰਾਂ ਦੇ ਨਾਲ, ਤੀਰਾਂ ਦੇ ਨਾਲ, ਇਹਨਾਂ ਚੀਜ਼ਾਂ ਨਾਲ, ਉਸ ਤੋਂ ਪਹਿਲਾਂ ਤੋਪਖਾਨਾ ਨਹੀਂ ਸੀ ਆਇਆ। ਤੇ ਬਾਬਰ ਆਇਆ ਕਿੱਥੋਂ? ਖੁਰਾਸਾਨ ਤੋਂ ਆਇਆ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ, ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਉੱਥੋਂ ਆਇਆ। ਅਫਗਾਨਿਸਤਾਨ ਤੇ ਬਹੁਤ ਬਾਅਦ ਵਿੱਚ ਬਣਿਆ, ਕਾਬਲ ਅਫਗਾਨਿਸਤਾਨ, ਇਹ ਬਣਿਆ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ। ਪਹਿਲਾਂ ਅਫਗਾਨਿਸਤਾਨ ਹੀ ਸੀ, ਸਾਰਾ ਇਲਾਕਾ ਜਿਹੜਾ ਸੀ ਇਹਨੂੰ ਖੁਰਾਸਾਨ ਕਹਿੰਦੇ ਹੁੰਦੇ ਸੀ, ਉਹ ਸਾਰਾ ਏਰੀਆ। ਜਦੋਂ ਅਹਿਮਦ ਸ਼ਾਹ ਅਬਦਾਲੀ ਤਖ਼ਤ ਉੱਤੇ ਬੈਠਾ, ਇਹਨੇ ਫਿਰ ਇੱਕ ਸੈਪਰੇਟ ਕੀਤਾ ਖਿੱਤਾ ਜਿਹਨੂੰ ਅਫਗਾਨਿਸਤਾਨ, ਅਫਗਾਨਾਂ ਦਾ ਮੁਲਕ ਕਿਹਾ ਜਾਂਦਾ ਉਹਨੂੰ, ਅਫਗਾਨ, ਉਹਦੀ ਫਿਰ ਰਾਜਧਾਨੀ ਇਹਨੇ ਬਣਾਈ ਕਾਬਲ, ਅਤੇ ਉੱਥੋਂ ਇਹ ਆਇਆ ਹਮਲਾਵਰ ਹੋ ਕੇ। ਸੋ ਖੈਰ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਰਕਤ ਹੈ ਵੀ ਮਹਾਰਾਜ ਨੇ ਇਹ ਬੋਲ ਆਪ ਲਿਖੇ ਨੇ, ਅਤੇ ਬਿਲਕੁਲ ਪ੍ਰੈਕਟੀਕਲ ਰਿਐਲਿਟੀ, ਕੋਈ ਸਟੋਰੀਜ਼ ਨਹੀਂ, ਕੋਈ ਕਹਾਣੀਆਂ ਨਹੀਂ। ਹਾਂ ਠੀਕ ਹੈ, ਸਾਡੀ ਮੁਸ਼ਕਲ ਇਹ ਹੈ ਵੀ ਇੱਥੇ ਸਟੋਰੀਆਂ ਅਤੇ ਕਹਾਣੀਆਂ ਬਹੁਤ ਬਣਾ ਲਈਆਂ, ਪਰ ਗੁਰੂ ਗ੍ਰੰਥ ਸਾਹਿਬ ਨੇ ਰਿਐਲਿਟੀ ਦੀ ਗੱਲ ਕੀਤੀ। ਇੱਕ ਉਦਾਹਰਣ ਦੇਵਾਂਗਾ, ਗੱਲ ਥੋੜ੍ਹੀ ਜਿਹੀ ਸਮਝ ਲੱਗੇਗੀ। ਜਦੋਂ ਨਾ ਬਾਬਰ ਆਇਆ, ਆ ਜਿਹੜੇ ਤੁਹਾਡੇ ਵਿੱਚੋਂ ਇਹਨਾਂ ਗੱਲਾਂ 'ਤੇ ਯਕੀਨ ਰੱਖਦੇ ਨੇ, ਕੋਈ ਕਾਲੇ ਜਾਦੂ ਉੱਤੇ, ਕੋਈ ਇਲਮ ਉੱਤੇ, ਕੋਈ ਧਾਗਿਆਂ ਉੱਤੇ, ਕੋਈ ਤਵੀਤਾਂ ਉੱਤੇ, ਕੋਈ ਜੰਤਰਾਂ ਉੱਤੇ, ਕੋਈ ਮੰਤਰਾਂ ਉੱਤੇ, ਕੋਈ ਕਹਿੰਦਾ ਆਹ ਸ਼ਬਦ ਪੜ੍ਹ ਲਓ, ਆਹ ਰੱਖਿਆ ਦੇ ਸ਼ਬਦ ਨੇ, ਆਹ ਫਲਾਨੇ ਸ਼ਬਦ ਨੇ, ਜਿਹੜੇ ਵੀ ਇਹਨਾਂ ਚੀਜ਼ਾਂ ਉੱਤੇ ਯਕੀਨ ਰੱਖਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੱਗੇਗੀ। ਜਦੋਂ ਬਾਬਰ ਆਇਆ ਨਾ ਜੀ, ਤੇ ਹਿੰਦੁਸਤਾਨ ਦੇ ਵਿੱਚ ਉਸ ਵਕਤ ਰਾਜ ਪਠਾਣਾਂ ਦਾ ਏ, ਪਠਾਣ ਹਿੰਦੁਸਤਾਨ ਵਿੱਚ ਰਾਜ ਕਰ ਰਹੇ ਨੇ, ਦਿੱਲੀ ਦੀ ਹਕੂਮਤ, ਪਹਿਲਾਂ ਗੁਲਾਮ ਵੰਸ਼ ਹੁੰਦਾ ਸੀ, ਜੇ ਤੁਹਾਡੇ 'ਚ ਥੋੜ੍ਹਾ ਬਹੁਤਾ ਜਿਹਨਾਂ ਨੇ ਹਿਸਟਰੀ ਪੜ੍ਹੀ ਹੈ ਪੰਜਾਬ ਦੀ ਜਾਂ ਭਾਰਤ ਦੀ, ਉਹਨਾਂ ਨੂੰ ਪਤਾ ਹੋਵੇਗਾ। ਅਤੇ
ਦੋਵੇਂ ਮੁਸਲਮਾਨ ਨੇ, ਬਾਬਰ ਵੀ ਮੁਸਲਮਾਨ ਹੈ ਅਤੇ ਜਿਹੜੇ ਹਿੰਦੁਸਤਾਨ ਵਿੱਚ ਰਾਜ ਕਰਨ ਵਾਲੇ ਨੇ ਉਹ ਵੀ ਕੌਣ ਹੈ? ਮੁਸਲਮਾਨ ਹੀ ਨੇ। ਉਹਨਾਂ ਦਾ ਧਰਮ ਇੱਕੋ ਹੀ ਹੈ, ਮਜ਼ਹਬ ਇੱਕੋ ਹੀ। ਆਪਾਂ ਕਈ ਵਾਰ ਕਹਿੰਦੇ ਹਾਂ, ਹੁਣ ਵੈਸੇ ਕਈਆਂ ਦੀ ਇਹ ਆਈਡੋਲੋਜੀ ਹੁੰਦੀ ਹੈ ਵੀ ਜੇ ਸਾਰੀ ਦੁਨੀਆ ਦਾ ਧਰਮ ਇੱਕੋ ਜਿਹਾ ਹੋਵੇ ਤਾਂ ਲੜਾਈਆਂ ਖਤਮ ਹੋ ਜਾਣਗੀਆਂ। ਏਦਾਂ ਕਦੀ ਨਹੀਂ ਹੁੰਦਾ। ਬੰਦੇ ਕੀ ਸਿੱਖ ਆਪਸ 'ਚ ਨਹੀਂ ਲੜਦੇ? ਸਿੱਖ ਵੀ ਆਪਸ 'ਚ ਲੜਦੇ ਨੇ। ਸਾਨੂੰ ਨਾ ਪਤਾ ਕਈ ਵਾਰ ਕੀ ਲੱਗਦਾ, ਜੇ ਫਲਾਨਾ ਬੰਦਾ ਵੀ ਮੇਰੇ ਵਾਂਗੂ ਸੋਚਣ ਲੱਗ ਪਿਆ ਤਾਂ ਲੜਾਈ ਖਤਮ ਹੋ ਜਾਵੇਗੀ। ਨਹੀਂ, ਏਦਾਂ ਨਹੀਂ ਹੁੰਦੀ ਲੜਾਈ ਖਤਮ। ਜੇ ਫਲਾਨੇ ਦਾ ਮਤ ਮਜ਼ਹਬ ਇੱਕੋ ਹੀ ਹੋ ਜਾਵੇ ਤਾਂ ਫਿਰ ਲੜਾਈਆਂ ਖਤਮ ਹੋ ਜਾਣਗੀਆਂ? ਨਹੀਂ, ਹੁਣ ਦੋਵਾਂ ਦਾ ਮਤ ਮਜ਼ਹਬ ਇੱਕੋ ਹੀ ਹੈ। ਜਿਹੜਾ ਚੜ ਕੇ ਆ ਰਿਹਾ ਉਹ ਵੀ ਮੁਸਲਮਾਨ ਹੈ ਤੇ ਜਿਨ੍ਹਾਂ ਦਾ ਹਿੰਦੁਸਤਾਨ ਉੱਤੇ ਕਬਜ਼ਾ ਹੈ ਉਹ ਵੀ ਕੌਣ ਹੈ? ਮੁਸਲਮਾਨ ਹੈ। ਉਹ ਪਠਾਨ ਹੈ ਤੇ ਉਹ ਕਬੀਲਿਆਂ ਦੀਆਂ ਲੜਾਈਆਂ ਨੇ। ਬੰਦੇ ਨੇ ਲੜਾਈ ਲੜਨੀ ਲੜਨੀ ਹੈ। ਜੇ ਧਰਮ ਦੀ ਨਹੀਂ ਹੋਵੇਗੀ ਤੇ ਕਬੀਲਿਆਂ ਦੀ ਲੜ ਪਵੇਗਾ, ਜੇ ਕਬੀਲਿਆਂ ਦੀ ਨਹੀਂ ਹੋਵੇਗੀ ਤੇ ਇਲਾਕਿਆਂ ਦੀ ਲੜਾਈ ਲੜੇਗਾ। ਜਿਵੇਂ ਆਪਣੇ ਵਿੱਚ ਵੀ ਕਈ ਨਾ ਇਹ ਮਾਝੇ ਵਾਲੇ ਨੇ, ਦੁਆਬੇ ਵਾਲੇ ਨੇ, ਮਤਲਬ ਅਸੀਂ ਲੜਨਾ ਹੀ ਹੈ। ਉਹਨੂੰ ਨਾਂ ਕੋਈ ਵੀ ਦਿੱਤਾ ਜਾ ਸਕਦਾ ਹੈ ਵੀ ਆਪਾਂ ਫਿਰ ਆਹ ਲੜਾਈ ਲੜ ਰਹੇ ਨੇ। ਜੇ ਉਹ ਲੜਾਈ ਚੋਂ ਨਿਕਲੋਗੇ, ਕੋਈ ਆਖੇਗਾ ਜੀ ਮੈਂ ਸੰਧੂ ਹਾਂ, ਮੈਂ ਫਲਾਨਾ ਵਾਂ, ਮੈਂ ਚੀਮਾ ਵਾਂ, ਮੈਂ, ਮਤਲਬ ਆਪਾਂ ਉਸ ਚੀਜ਼ ਉੱਤੇ ਲੜ ਪਾਵਾਂਗੇ ਜਿਹਨੇ ਲੜਨਾ। ਇਸ ਕਰਕੇ ਲੜਾਈ ਦੇ ਜਿਹੜੇ ਏਦਾਂ ਕਹਿ ਲਓ ਵੀ ਕਿਰਮ ਹੁੰਦੇ ਨੇ ਨਾ, ਇਹ ਬੰਦੇ ਦੇ ਸੁਭਾਅ 'ਚ ਹੀ ਪਏ ਹੁੰਦੇ ਆ। ਇਹਦਾ ਧਰਮਾਂ ਮਜ਼ਹਬਾਂ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ। ਹੁਣ ਜਿਹੜੇ ਜਦੋਂ ਬੰਗਲਾਦੇਸ਼ ਸਾਡਾ ਮੁਲਕ ਬਣਿਆ, ਪਹਿਲਾਂ ਬੰਗਲਾਦੇਸ਼ ਜਿਹੜਾ ਸੀ ਇਹਦੇ ਉੱਤੇ ਪਾਕਿਸਤਾਨ ਦਾ ਤੁਹਾਨੂੰ ਪਤਾ ਹੈ ਵੀ ਕਬਜ਼ਾ ਸੀ। ਹੁਣ ਬੰਗਲਾਦੇਸ਼ ਵਿੱਚ ਵੀ ਮੁਸਲਮਾਨ ਹੈ ਅਤੇ ਪਾਕਿਸਤਾਨ ਵਿੱਚ ਵੀ ਮੁਸਲਮਾਨ ਹੈ, ਪਰ ਬੰਗਲਾਦੇਸ਼ ਛੱਡ ਕਿਉਂ ਹੋ ਗਿਆ? ਕਿਉਂਕਿ ਉਹਨਾਂ ਦਾ ਕਲਚਰ, ਖਾਣਾ ਪੀਣਾ ਵੱਖਰਾ ਹੈ। ਇਸੇ ਤਰੀਕੇ ਨਾਲ ਜਿਹੜਾ ਪਾਕਿਸਤਾਨ ਦਾ ਮੁਸਲਮਾਨ ਹੈ ਉਹਨੂੰ ਅਰਬ ਵਾਲੇ ਮੁਸਲਮਾਨ ਹੀ ਨਹੀਂ ਮੰਨਦੇ, ਉਹਨੂੰ ਜਾਲੀ ਮੰਨਦੇ ਨੇ, ਨਕਲੀ ਮੰਨਦੇ ਨੇ। ਉਹ ਕਹਿੰਦੇ ਨੇ ਅਸਲੀ ਮੁਸਲਮਾਨ ਥੋੜ੍ਹਾ ਹੈਗੇ ਨੇ, ਅਤੇ ਇਹ ਸੱਚ ਵੀ ਹੈ। ਇੱਕ ਕਵੀ ਹੋਇਆ, ਉਹਦੇ ਬੋਲ ਸੀ, ਉਹ ਕਹਿੰਦਾ ਆਜ ਜੌਲੋ ਦੇਖ ਤੂੰ ਹੋ ਹਿੰਦ ਮੈਂ ਮੁਸਲਮਾਨ, ਇਨ ਮੈਂ ਬਤਾਓ ਕੌਣ ਅਰਬ ਸਤਾਨ ਕੇ। ਮੁਸਲਮਾਨ ਦਾ ਵੈਸੇ ਜਿਹੜਾ ਓਰਿਜਨਲ ਜਿਹੜੀ ਥਾਂ ਹੈ ਉਹ ਅਰਬ ਹੈ। ਉਹ ਕਹਿੰਦਾ ਜਿੰਨੇ ਹਿੰਦੁਸਤਾਨ ਵਿੱਚ ਤੁਸੀਂ ਮੁਸਲਮਾਨ ਵੇਂਦੇ ਹੋ, ਇਹਨਾਂ ਵਿੱਚੋਂ ਮੈਨੂੰ ਦੱਸੋ ਵੀ ਅਰਬਸਤਾਨ ਦਾ ਕਿਹੜਾ ਹੈ। ਤੁਸੀਂ ਪਾਕਿਸਤਾਨ ਦੀਆਂ ਗੋਤਾਂ ਵੇਖ ਲਓ, ਚੀਮਾ, ਸੰਧੂ, ਬਰਾੜ, ਸਭ ਉੱਧਰ ਤੁਹਾਨੂੰ ਲੱਭ ਜਾਣਗੇ, ਸਾਰੇ ਇੱਕੋ ਨੇ। ਤੇ ਕਿੰਨੇ ਐਸੇ ਸੀ 1947 ਵਿੱਚ ਜਿਹੜੇ ਤਾਬ ਨਾ ਝੱਲਦੇ ਹੋਏ ਸਿੱਖ ਵੀ ਮੁਸਲਮਾਨ ਬਣ ਗਏ, ਜਿਹੜੇ ਸਿੱਖ ਪਰਿਵਾਰਾਂ ਵਿੱਚ ਸੀ ਉਹ ਵੀ ਮੁਸਲਮਾਨ ਬਣ ਗਏ। ਉਹਨਾਂ 'ਤੇ ਜ਼ੁਲਮ ਇੰਨਾ ਹੋਇਆ, ਧੱਕਾ ਇੰਨਾ ਹੋਇਆ। ਅਤੇ ਉਹਨਾਂ ਦੀਆਂ ਗੋਤਾਂ ਸੇਮ ਨੇ, ਚਾਹੇ ਉਹ ਮੁਸਲਮਾਨ ਹੈ, ਪੰਜਾਬੀ ਬੋਲਦੇ ਨੇ, ਲੈਂਗੁਏਜ ਦੀ ਸਾਡੀ ਇੱਕ ਉਹਨਾਂ ਨਾਲ ਸਾਂਝ ਹੈ, ਪਰ ਹੈ ਉਹ। ਹੁਣ ਉਹਨੇ ਲਿਖਿਆ, ਕਹਿੰਦਾ ਜੀ ਆਜ ਜੌਲੋ ਦੇਖ ਤੂੰ ਹੋਏ ਹਿੰਦ ਮੈਂ ਮੁਸਲਮਾਨ, ਇਨ ਮੈਂ ਬਤਾਓ ਕੌਣ ਅਰਬ ਸਤਾਨ ਕੇ, ਖੱਤਰੀ ਬ੍ਰਾਹਮਣ ਵੋ ਬਾਣੀਓ ਕੇ ਪੂਤ ਬਹੁਤੇ। ਉਹ ਆਉਂਦਾ ਹੈ ਕੁਝ ਖੱਤਰੀਆਂ ਦੇ ਪੁੱਤਰ, ਕੁਝ ਬ੍ਰਾਹਮਣਾਂ ਦੇ ਪੁੱਤਰ। ਅੱਛਾ, ਇੱਧਰ ਨਾ ਪਹਾੜੀ ਏਰੀਏ ਵਿੱਚ ਹੁਸ਼ਿਆਰਪੁਰ ਵਾਲੇ ਬੰਨੇ ਦੋ ਮੁਸਲਮਾਨ ਸੀ, ਇੱਕ ਨੂੰ ਕਹਿੰਦੇ ਸੀ ਖੱਖੇ ਮੁਸਲਮਾਨ, ਖੱਖੇ। ਉਹ ਅਸਲ ਵਿੱਚ ਖੱਖਾ ਮੁਸਲਮਾਨ ਉਹਨੂੰ ਕਹਿੰਦੇ ਸੀ ਜਿਹੜਾ ਖੱਤਰੀ ਤੋਂ ਮੁਸਲਮਾਨ ਬਣ ਗਿਆ, ਉਹਨੂੰ ਖੱਖਾ, ਖੱਖਾ, ਖੱਖਾ ਖੱਤਰੀ, ਖੱਖਾ ਮੁਸਲਮਾਨ। ਜਿਹੜਾ ਜ਼ੁਲਮ ਦੀ ਤਾਬ ਨਾ ਛੇੜਦਾ ਹੋਇਆ ਮੁਸਲਮਾਨ ਬਣ ਗਿਆ ਨਾ, ਉਹਨੇ ਆਪਣੇ ਆਪ ਨੂੰ ਕੀ ਕਲਾਇਆ? ਖੱਖਾ ਮੁਸਲਮਾਨ। ਤੇ ਇੱਕ ਹੋਰ ਮੁਸਲਮਾਨ ਨੇ ਉਹਨੂੰ ਕਿਹਾ ਬੱਬਾ ਮੁਸਲਮਾਨ। ਬੱਬਾ ਦਾ ਮਤਲਬ ਹੁੰਦਾ ਬ੍ਰਾਹਮਣ। ਇਹ ਥੋੜ੍ਹਾ ਜਿਹਾ ਹਿਸਟੋਰੀਕਲੀ ਪੱਖ ਤੁਹਾਡੇ ਨਾਲ ਅੱਜ ਮੈਂ ਸਾਂਝੇ ਕਰ ਰਿਹਾ। ਜਿਹੜਾ ਬ੍ਰਾਹਮਣ ਮੁਸਲਮਾਨ ਬਣ ਗਿਆ ਉਹਨੂੰ ਕਹਿੰਦੇ ਨੇ ਬੱਬੇ ਮੁਸਲਮਾਨ, ਜਿਹੜਾ ਖੱਤਰੀ ਮੁਸਲਮਾਨ ਬਣ ਗਿਆ ਉਹਨੂੰ ਕੀ ਕਿਹਾ? ਖੱਖੇ ਮੁਸਲਮਾਨ। ਇਹਨਾਂ ਜਦੋਂ ਜ਼ੁਲਮ ਦੀ ਇੰਤਹਾ ਹੋਈ, ਢਾਇਆ ਗਿਆ, ਲੋਕ ਬਦਲ ਗਏ। ਹੁਣ ਓਰਿਜਨਲ ਨਹੀਂ ਹਨ, ਹੈ ਸਾਰੇ ਕਨਵਰਟਡ ਹੀ ਨੇ। ਇਹਨਾਂ ਦੇ ਜੇ ਦੋ ਚਾਰ ਪੀੜ੍ਹੀਆਂ ਪਿੱਛੇ ਚਲੇ ਜਾਈਏ ਤੇ ਪੜਦਾਦਿਆਂ ਦੇ ਨਾਂ ਲਾਲ ਨਿਕਲ ਆਉਣੇ ਨੇ, ਦਾਸ ਨਿਕਲ ਆਉਣੇ ਨੇ, ਕੋਈ ਸਿੰਘ ਵੀ ਨਿਕਲ ਆਵੇਗਾ, ਮਾਤਾ ਦਾ ਨਾਮ ਕੋਈ ਕੌਰ ਵੀ ਨਿਕਲ ਆਵੇਗਾ। ਹੁਣ ਇਹਦਾ ਅਰਥ ਇਹ ਨਹੀਂ ਹੈ ਵੀ ਮੈਂ ਕੋਈ ਕਹਿ ਰਿਹਾ ਜੀ ਉਹ ਹੋ ਗਏ, ਉਹ ਵਾਪਸ ਆ ਜਾਣ, ਇਹ ਸਾਡੀ ਵਿਚਾਰਧਾਰਾ ਨਹੀਂ ਹੈਗੀ, ਸਿੱਖਾਂ ਦੀ ਨਹੀਂ ਹੈਗੀ, ਗੁਰੂ ਸਾਹਿਬ ਦੀ ਨਹੀਂ ਹੈਗੀ, ਮੈਂ ਵੀ ਨਹੀਂ ਕਹਿ ਰਿਹਾ। ਮੈਂ ਤਾਂ ਸਿਰਫ ਇੱਕ ਹਿਸਟੋਰੀਕਲੀ ਫੈਕਟ ਤੁਹਾਡੇ ਸਾਹ ਨਾਲ ਸਾਂਝਾ ਕਰ ਰਿਹਾ ਵੀ ਇਤਿਹਾਸਕ ਤੌਰ 'ਤੇ ਫੈਕਟ ਇਹ ਹੈ, ਪਰ ਇਹਦੇ ਵਿੱਚ ਵੀ ਖਿਆਲ ਕਰਿਓ। ਮੁਸਲਮਾਨ ਸਿੱਖ ਵੀ ਬਣੇ ਨੇ ਪਰ ਕਦੀ ਤਲਵਾਰ ਦੇ ਜ਼ਬਰ ਨਾਲ ਨਹੀਂ ਬਣੇ, ਆਪਣੀ ਮਰਜ਼ੀ ਨਾਲ। ਜਦੋਂ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਤੋਂ ਪ੍ਰਭਾਵਿਤ ਹੋਏ
ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਸਿੱਖੀ ਨੂੰ ਕਬੂਲ ਕੀਤਾ। ਕੋਈ ਵਹਿਮ ਚ ਪਾ ਕੇ ਨਹੀਂ, ਕੋਈ ਭਰਮ ਵਿੱਚ ਪਾ ਕੇ ਨਹੀਂ। ਹਿੰਦੂ ਵੀ ਸਿੱਖ ਬਣੇ ਨੇ, ਪਰ ਐਸਾ ਨਹੀਂ ਹੈ ਵੀ ਸਿੱਖਾਂ ਨੇ ਕੋਈ ਜ਼ੁਲਮ ਕੀਤਾ ਹੈ ਤੇ ਇਸ ਕਰਕੇ ਬਣ ਗਏ। ਨਹੀਂ, ਜਦੋਂ ਗੁਰੂ ਸਾਹਿਬ ਦੇ ਦਰ ਤੋਂ ਇਹ ਆਵਾਜ਼ ਆਈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਫਿਰ ਬਣੇ ਨੇ। ਉਹਨਾਂ ਨੂੰ ਇਹ ਆਈਡੋਲੋਜੀ ਚੰਗੀ ਲੱਗੀ, ਵਿਚਾਰਧਾਰਾ। ਕਨਵਰਜ਼ਨ ਅੱਜ ਵੀ ਹੁੰਦੀ ਆ, ਲੋਕ ਈਸਾਈ ਬਣ ਜਾਂਦੇ ਨੇ, ਪੁੱਛੋ ਕਾਰਨ ਕੀ ਹੈ। ਜਾਂ ਤੇ ਕਿਸੇ ਨੂੰ ਆਖ ਦਿੱਤਾ ਵੀ ਤੇਰੀ ਕੈਂਸਰ ਠੀਕ ਕਰ ਦਿਆਂਗੇ, ਤੂੰ ਸਾਡੇ ਵੱਲ ਆ ਜਾ, ਕਹਿੰਦੇ ਠੀਕ ਹੈ, ਫਿਰ ਇੱਧਰ ਨੂੰ ਹੋ ਜਾਂਦੇ, ਤੂੰ ਬਿਮਾਰ ਰਹਿੰਦਾ ਹੈ, ਆ ਤੈਨੂੰ ਠੀਕ ਕਰ ਦਿੰਦੇ ਹਾਂ। ਕਿ ਈਸਾਈਆਂ ਤੇ ਲੋਕ ਬਿਮਾਰ ਨਹੀਂ ਹੁੰਦੇ? ਕਿ ਦੁਨੀਆਂ ਦੇ ਇਤਿਹਾਸ ਵਿੱਚ ਈਸਾਈ ਕਦੀ ਬਿਮਾਰ ਨਹੀਂ ਹੋਇਆ? ਹੁਣ ਇਹਨਾਂ ਆਹ ਮੁਲਕਾਂ ਦੇ ਵਿੱਚ ਗਿਣਤੀ ਬਹੁਤ ਹੈ ਉਹਨਾਂ ਦੀ। ਤੇ ਕੀ ਮੈਡੀਕਲ ਵਾਰਡਾਂ ਦੇ ਵਿੱਚ ਤੁਹਾਨੂੰ ਕੇਵਲ ਸਿੱਖ ਹੀ ਦਿੰਦਾ ਹੈ ਉੱਥੇ? ਇਹ ਤੇ ਗੱਲ ਬੜੀ ਕੱਚੀ ਜੀ ਹੈ ਵੀ ਤੇਰਾ ਰੋਗ ਕੱਟ ਦਿਆਂਗੇ, ਤੈਨੂੰ ਠੀਕ ਕਰ ਦਿਆਂਗੇ, ਤੇਰੇ ਲਈ ਅਸੀਂ ਪ੍ਰੇ ਕਰਾਂਗੇ, ਵਿਸ਼ ਕਰਾਂਗੇ। ਸਿੱਖੀ ਇਸ ਚੀਜ਼ ਦਾ ਨਾਂ ਨਹੀਂ ਹੈ, ਗੁਰੂ ਨਾਨਕ ਸਾਹਿਬ ਨੇ ਕਦੀ ਨਹੀਂ ਕਿਸੇ ਨੂੰ ਕਿਹਾ। ਸਿੱਖੀ ਜਦੋਂ ਵੀ ਫੈਲੀ ਹੈ ਪ੍ਰੇਮ ਦੇ ਸਿਰ ਉੱਤੇ, ਗੁਰੂ ਸਾਹਿਬ ਦੀ ਵਿਚਾਰ ਦੇ ਸਿਰ ਉੱਤੇ ਫੈਲੀ ਹੈ। ਉੱਥੇ ਕੁਝ ਏਦਾਂ ਦੀ ਸ਼ਰਤ ਨਹੀਂ, ਕੁਝ ਵੀ ਏਦਾਂ ਦਾ ਨਹੀਂ। ਉੱਥੇ ਇਹ ਨਹੀਂ ਹੈ ਵੀ ਤੈਨੂੰ 2 ਮਣ ਰਾਸ਼ਨ ਦੇ ਦਿੰਦੇ, ਤੇਰੇ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਨੇ ਪਾ ਦਿੰਦੇ, ਆ ਜਾ ਸਿੱਖ ਬਣ ਜਾਂਦਾ, ਕੋਈ ਏਦਾਂ ਦਾ ਲਾਲਚ ਨਹੀਂ। ਜਿਹੜਾ

0: ਕਣਕ ਦੀ ਮਿਲ ਜਾਵੇਗੀ $10 ਦੀ, ਜਿਹੜੇ ਕਿਰਤ ਕਰਕੇ ਖਾਣ ਜੋਗੇ ਨਹੀਂ ਸਨ ਉਹ ਹੋ ਗਏ। ਹੁਣ ਅਜਿਹੇ ਲੋਕਾਂ ਦੀ ਸਾਨੂੰ ਪਰਵਾਹ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਇੱਥੇ ਭੀੜਾਂ ਦਾ ਨਾਂ ਸਿੱਖੀ ਨਹੀਂ ਹੈ। ਸੋ ਖੈਰ ਗੁਰੂ ਕਿਰਪਾ ਕਰੇ, ਮੈਂ ਇੱਕ ਪੁਆਇੰਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ, ਜਿਹੜੇ ਤੁਹਾਡੇ ਵਿੱਚੋਂ ਇਸ ਗੱਲ ਦਾ ਵਿਸ਼ਵਾਸ ਕਰਕੇ ਬੈਠੇ ਨੇ ਵੀ ਕੋਈ ਕਰਾਮਾਤ ਹੁੰਦੀ ਹੈ, ਕੋਈ ਰਿੱਧੀ ਸਿੱਧੀ ਹੁੰਦੀ ਹੈ, ਕਿਸੇ ਕੋਲ ਕੋਈ ਤਾਕਤ ਹੈ, ਕੋਈ ਕਿਸੇ ਪੀਰ ਦੇ ਜਾਂਦਾ ਫਕੀਰ ਦੇ ਜਾਂਦਾ ਹੈ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਦੇ ਹਮਲੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤਾ ਨਾ, ਤੇ ਉੱਥੇ ਬਾਬੇ ਨੇ ਇੱਕ ਸ਼ਬਦ ਦਰਜ ਕੀਤਾ ਗੁਰੂ ਨਾਨਕ ਸਾਹਿਬ ਦਾ। ਬਾਬਰ ਆ ਰਿਹਾ ਸੀ, ਮਹਾਰਾਜ ਲੋਕਾਂ ਨੂੰ ਅਵੇਅਰ ਕਰਦੇ ਨੇ, ਕਹਿੰਦੇ ਉੱਠੋ ਉਹਦਾ ਮੁਕਾਬਲਾ ਕਰੋ, ਕਿਉਂਕਿ ਤਲਵਾਰ ਦਾ ਮੁਕਾਬਲਾ ਤਲਵਾਰ ਦੇ ਨਾਲ ਹੀ ਕੀਤਾ ਜਾ ਸਕਦਾ, ਤੁਸੀਂ ਉੱਥੇ ਪੋਥੀ ਚੁੱਕ ਕੇ ਭੱਜੇ ਫਿਰੋ ਤੇ ਗੱਲ ਨਹੀਂ ਬਣਨੀ। ਕੋਈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਡਾਂਗ ਨਾਲ ਮਾਰਨ ਆਵੇ ਤੇ ਅੱਗੇ ਪੋਥੀ ਥੋੜਾ ਕਰੋਗੇ? ਕੋਈ ਤੁਹਾਡੇ ਘਰ ਵਿੱਚ ਤੁਹਾਨੂੰ ਡਾਂਗ ਨਾਲ ਮਾਰਨ ਆਵੇ ਤੇ ਤੁਸੀਂ ਮੰਤਰ ਥੋੜਾ ਪੜੋਗੇ ਉੱਥੇ? ਕੋਈ ਅਗਲੇ ਨੇ ਸਿਰ ਵਿੱਚ ਮਾਰ ਕੇ ਸਿਰ ਖੋਲ ਕੇ ਰੱਖ ਦੇਣਾ? ਤੁਹਾਨੂੰ ਆਪਣਾ ਬਚਾਅ ਕਰਨਾ ਪੈਣਾ, ਸਿਆਣਪ ਵਰਤਣੀ ਪੈਣੀ, ਬਚਣਾ ਪਵੇਗਾ, ਪਾਸੇ ਹੋਣਾ ਪਵੇਗਾ, ਕਿਸੇ ਨਾ ਕਿਸੇ ਤਰੀਕੇ ਨਾਲ ਸਮੇਂ ਨੂੰ ਟਾਲਣਾ ਪਵੇਗਾ, ਫਿਰ ਹੀ ਹੈ ਨਾ। ਤੇ ਜੇ ਬੰਦਾ ਇਹ ਆਖੇ ਨਹੀਂ ਮੈਂ, ਮੈਨੂੰ ਤੇ ਮੇਰੇ ਮਹਾਂਪੁਰਖਾਂ ਨੇ ਸਾਡੇ ਬਾਬਿਆਂ ਨੇ ਆਖਿਆ ਸੀ ਆਹ ਸ਼ਬਦ ਦਾ ਪਾਠ ਕਰਨ ਲੱਗ ਪਈ, ਤੇ ਚੇਤਾ ਰੱਖੋ ਮਹਾਂਪੁਰਖ ਆਪ ਵੀ ਮਰੇਗਾ ਤੇ ਤੁਹਾਨੂੰ ਵੀ ਮਰਾਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਐਮਨਾਬਾਦ ਦੇ ਲੋਕਾਂ ਨੂੰ ਇੱਕ ਹੋਕਾ ਦੇ ਕੇ ਗੱਲ ਕਹਿੰਦੇ ਨੇ ਵੀ ਬਾਬਰ ਆ ਰਿਹਾ, ਤਕੜੇ ਹੋ ਜਾਓ ਭਾਈ, ਉਹਦਾ ਮੁਕਾਬਲਾ ਕਰੋ। ਤੇ ਉਹ ਕਹਿੰਦੇ ਨੇ ਜੀ ਕੋਈ ਗੱਲ ਨਹੀਂ, ਸਾਡੇ ਕੋਲ ਜੋਤਸ਼ੀ ਹੈਗੇ ਨੇ, ਸਾਡੇ ਕੋਲ ਬੜੇ ਪੀਰ ਫਕੀਰ ਪੈਗੰਬਰ ਐਸੇ ਹੈਗੇ ਨੇ, ਔਲੀਏ ਹੈਗੇ ਨੇ, ਬੜੇ ਸ਼ੇਖ ਹੈਗੇ ਨੇ, ਇਹਨਾਂ ਨੂੰ ਅਸੀਂ ਬਿਠਾ ਦੇਣਾ ਹੈ ਉਸ ਬਾਰਡਰ ਦੇ ਉੱਤੇ ਜਿੱਥੇ ਉਹਨੇ ਆਉਣਾ ਨਾ, ਜਿੱਥੇ ਹਮਲਾ ਕਰਨਾ ਉਹਨੇ, ਉੱਥੇ ਬਿਠਾ ਦੇਣਾ। ਇਹਨਾਂ ਨੇ ਐਸੇ ਪੰਡਤਾਂ ਨੇ ਮੰਤਰ ਪੜ੍ਹਨੇ ਨੇ ਵੀ ਬਾਬਰ ਦੇ ਸਿਪਾਹੀ ਅੰਨੇ ਹੋ ਜਾਣੇ ਨੇ, ਬਾਬਰ ਦੇ ਸਿਪਾਹੀਆਂ ਨੇ ਅੰਨੇ ਹੋ ਜਾਣਾ। ਤੇ ਸਤਿਗੁਰੂ ਮਹਾਰਾਜ ਨੇ ਆਖਿਆ ਠੀਕ ਹੈ ਫਿਰ ਤੁਹਾਡੀ ਮਰਜ਼ੀ। ਵੇਖੋ ਜੀ ਚੌਂਕੀਦਾਰ ਦਾ ਕੰਮ ਹੁੰਦਾ ਇਹ ਕਹਿਣਾ ਵੀ ਜਾਗਦੇ ਰਹੋ, ਜਾਗਣਾ ਘਰ ਵਾਲਿਆਂ ਨੇ, ਸੁਚੇਤ ਘਰ ਵਾਲਿਆਂ ਨੇ ਰਹਿਣਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੋਕਾਂ ਨੂੰ ਬਥੇਰਾ ਸਮਝਾਇਆ, ਪਰ ਗੁਰਦੇਵ ਮਹਾਰਾਜ ਨੇ ਲਿਖਿਆ ਹੈ ਬਾਣੀ ਦੇ ਵਿੱਚ, ਬਾਬਰ ਆਇਆ ਉਹਨੇ ਪੰਡਿਤ ਵੀ ਕੁੱਟਤੇ, ਉਹਨੇ ਜੋਤਸ਼ੀ ਵੀ ਕੁੱਟ ਦਿੱਤੇ, ਉਹਨੇ ਲੋਕਾਂ ਦਾ ਉਹਨਾਂ ਨੇ ਉਹਨੇ ਬੇਪੱਤ ਕੀਤੀਆਂ, ਉੱਥੋਂ ਦੀ ਇੱਜ਼ਤ ਆਬਰੂ ਬੇਪੱਤ ਕਰਕੇ ਰੱਖ ਦਿੱਤੀ। ਤੇ ਮਹਾਰਾਜ ਨੇ ਕਿਹਾ ਕੋਈ ਮੁਗਲ ਨਾ ਵਾਂਦਾ, ਕਿਹਨੇ ਨਾ ਪਰਚਾ ਲਾਇਆ, ਆਖਿਆ ਕੋਈ ਮੁਗਲ ਅੰਨਾ ਨਹੀਂ ਹੋਇਆ। ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਵਗਾਈ, ਆਖਿਆ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ ਤੇ ਉਹਨੇ ਵਿੱਚੇ ਪਠਾਣ ਪਠਾਣੀਆਂ ਦੀਆਂ ਘਰਦੀਆਂ, ਵਿੱਚੇ ਪੰਡਿਤ ਪਾਂਧੇ ਜਿਹੜੇ ਤਾਕਤਾਂ ਦਾ ਦਾਅਵਾ ਕਰਦੇ ਸੀ ਸਾਰੇ ਹੀ ਉਹਨੇ ਕੁੱਟੇ, ਸਾਰਿਆਂ ਨੂੰ ਮਾਰਿਆ। ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਕੋਈ ਮੁਗਲ ਅੰਨਾ ਨਹੀਂ ਹੋਇਆ ਤੇ ਹਿੰਦੁਸਤਾਨ ਬਾਬਰ ਦਾ ਗੁਲਾਮ ਹੋ ਗਿਆ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਜਿਹੜੀਆਂ ਕੌਮਾਂ ਜਾਗਦੀਆਂ ਨਹੀਂ, ਸੁਚੇਤ ਨਹੀਂ ਹੁੰਦੀਆਂ, ਜਿਹੜੇ ਪਰਿਵਾਰ ਜਾਗਦੇ ਨਹੀਂ ਸੁਚੇਤ ਨਹੀਂ ਹੁੰਦੇ, ਉਹ ਬਹੁਤਾ ਚਿਰ ਆਜ਼ਾਦੀ ਨਹੀਂ ਮਾਣ ਸਕਦੇ, ਉਹ ਗੁਲਾਮ ਹੋ ਜਾਂਦੇ ਨੇ। ਜੇ ਅਸੀਂ ਗੁਰੂ ਦੇ ਪਾਸੋਂ ਮਤ ਨਾ ਲਈ, ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਗ੍ਰਹਿਣ ਨਾ ਕੀਤਾ, ਤੇ ਚੇਤਾ ਰੱਖੋ ਸਾਨੂੰ ਕੋਈ ਬਾਬਾ ਗੁਲਾਮ ਕਰ ਲਵੇਗਾ ਆਪਣੇ, ਸਾਨੂੰ ਕੋਈ ਪੰਡਿਤ ਪਾਂਧਾ ਜੋਤਸ਼ੀ ਐਸਾ ਗੁਲਾਮ ਕਰੇਗਾ, ਤੁਸੀਂ ਉਹਦੇ ਚੱਕਰ ਵਿਊਹ ਦੇ ਵਿੱਚੋਂ ਬਾਹਰ ਨਿਕਲ ਨਹੀਂ ਸਕਦੇ, ਤੁਹਾਡਾ ਘਰ ਉਜੜੇਗਾ। ਤੇ ਉਜੜ ਰਹੇ ਨੇ ਜਿਹੜੇ ਲੋਕ, ਕੋਈ ਡੇਰਿਆਂ ਨਾਲ ਜੁੜ ਗਏ, ਕੋਈ ਬੰਦਿਆਂ ਨਾਲ ਜੁੜ ਗਏ। ਉਹ ਕਹਿੰਦੇ ਨੇ ਫਿਰ ਅੱਛਾ ਜੀ ਮੁੰਡਾ ਵੀ ਵਿਆਹਣਾ ਤੇ ਪਹਿਲਾਂ ਬਾਬੇ ਨੂੰ ਪੁੱਛਣਾ, ਘਰ ਦੀ ਨੀਂਹ ਵੀ ਰੱਖਣੀ ਤੇ ਪਹਿਲਾਂ ਬਾਬੇ ਨੂੰ ਪੁੱਛਣਾ, ਤੇ ਖਿਮਾ ਕਰਿਓ ਸ਼ਾਇਦ ਉਹਨਾਂ ਗਣਮੂਤਨ ਜਾਣਾ ਹੋਵੇ ਤੇ ਤਾਂ ਵੀ ਬਾਬੇ ਨੂੰ ਹੀ ਪੁੱਛਣਾ ਉਹਨਾਂ ਨੇ ਵੀ ਬਾਬਾ ਜੀ ਕਿੱਦਾਂ। ਹੁਣ ਸ਼ਬਦ ਤੁਹਾਨੂੰ ਭੈੜਾ ਨਾ ਲੱਗੇ, ਮੈਂ ਬਾਣੀ ਚੋਂ ਪੜ੍ਹ ਦਿੰਦਾ, ਇਹ ਕੋਈ ਮੂਤ ਸ਼ਬਦ ਭੈੜਾ ਨਹੀਂ ਹੁੰਦਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈ ਹੈ ਉਹ ਧੋਏ, ਸਾਡੇ ਠੇਠ ਸ਼ਬਦ ਨੇ, ਸ਼ਬਦ ਕੋਈ ਮਾੜੇ ਨਹੀਂ। ਇਸ ਕਰਕੇ ਆਓ ਗੁਰੂ ਦੀ ਵਿਚਾਰ ਦੁਆਰਾ ਜਿਹੜੀ ਗੁਰੂ ਸਾਹਿਬ ਨੇ ਸਾਡੀ ਝੋਲੀ ਵਿੱਚ ਆਪ ਪਾਈ ਹੈ ਉਹਨੂੰ ਆਪ ਸਮਝੋ, ਵਿਚਾਰੋ, ਪੜ੍ਹੋ, ਤੇ ਜਿਹੜੇ ਸੁਰਤ ਵਿੱਚ ਸਾਡੇ ਸੰਗਲ ਪਏ ਨੇ ਨਾ ਇਹਨਾਂ ਨੂੰ ਤੋੜੀਏ ਤੇ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਜੀਵਨ ਜੀਵੀਏ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਦਾ, ਆਪ ਜੀ ਦੇ ਨਾਲ

ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਵਿੱਚੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਵਿਚਾਰ ਦੀ ਸਾਂਝ ਆਪ ਸੰਗਤ ਨਾਲ ਪਾ ਰਹੇ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਜਦੋਂ ਗਹਿਰਾਈ ਦੇ ਨਾਲ ਆਪਾਂ ਅਧਿਐਨ ਕਰਦੇ ਹਾਂ, ਬਹੁਤ ਸਾਰੇ ਪੱਖ ਨੇ ਗੁਰੂ ਬਾਣੀ ਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਿੱਥੇ ਅਧਿਆਤਮਵਾਦ ਦਾ ਇੱਕ ਬਹੁਤ ਵੱਡਾ ਸੋਮਾ ਹੈ, ਬਹੁਤ ਵੱਡਾ ਵਸੀਲਾ ਹੈ, ਅਧਿਆਤਮਕ ਪੱਖ ਹੈ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਿੱਥੇ ਵਹਿਮਾਂ ਭਰਮਾਂ ਪਖੰਡਾਂ ਦਾ ਪਾਜ ਉਗੇੜਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਾ ਜੀਵਨ ਦੇ ਹਰ ਪਹਿਲੂ ਉੱਤੇ ਰੋਸ਼ਨੀ ਪਾਉਂਦੀ ਹੈ ਕਿ ਇਨਸਾਨ ਨੇ ਕਿਵੇਂ ਜ਼ਿੰਦਗੀ ਵਿੱਚ ਜਿਉਣਾ ਹੈ, ਕਿਵੇਂ ਵਿਚਰਨਾ ਹੈ, ਕਿੰਝ ਪਹਿਨਣਾ ਹੈ, ਕਿੰਝ ਖਾਣਾ ਹੈ, ਟੋਟਲ ਜ਼ਿੰਦਗੀ ਦਾ ਹਰ ਪੱਖ। ਉੱਥੇ ਜਾਂਦੇ ਜਾਂਦੇ ਜਿਹੜੀ ਗੱਲ ਹੁਣੇ ਗਿਆਨੀ ਜੀ ਨੇ ਸਾਂਝੀ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਵੇਲੇ ਦੇ ਇਤਿਹਾਸ ਦਾ ਪ੍ਰਮੁੱਖ ਸੋਮਾ ਵੀ ਹੈ। ਜਦੋਂ ਆਸਾ ਜੀ ਦੀ ਵਾਰ ਅੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਬਚਨ ਕਹਿੰਦੇ ਨੇ ਵੀ ਮਾਨਸ ਖਾਣੇ ਕਰੈ ਨਿਵਾਜ, ਛੁਰੀ ਬਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆ ਵੈ ਉਹੀ ਸਾਧ। ਚੇਤਾ ਰੱਖੋ ਜਿੱਥੇ ਉਹ ਵਹਿਮ ਭਰਮ ਨੂੰ ਨਿਵਿਰਤ ਕਰ ਰਹੇ ਨੇ, ਖੰਡਿਤ ਕਰ ਰਹੇ ਨੇ, ਉੱਥੇ ਉਸ ਵੇਲੇ ਦਾ ਇਤਿਹਾਸ ਵੀ ਨਾਲ ਦੀ ਨਾਲ ਬਿਆਨ ਕਰ ਰਹੇ ਆ ਵੀ ਉਸ ਵੇਲੇ ਦੇ ਧਾਰਮਿਕ ਲੋਕਾਂ ਦਾ ਹਾਲ ਕੀ ਸੀ। ਤੇ ਨਾਲ ਦੀ ਨਾਲ ਕੁਝ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਐਸੇ ਦਰਜ ਨੇ ਜਿਹੜੇ ਸਿੱਧੇ ਸਿੱਧੇ ਉਸ ਵੇਲੇ ਦੇ ਇਤਿਹਾਸ ਨੂੰ ਬਿਆਨ ਕਰਦੇ ਨੇ। ਉਹਦੇ ਵਿੱਚੋਂ ਚਾਰ ਸ਼ਬਦ ਜਿਨ੍ਹਾਂ ਨੂੰ ਬਾਬਰ ਬਾਣੀ ਦੇ ਸ਼ਬਦ ਵੀ ਵੈਸੇ ਕਿਹਾ ਜਾਂਦਾ ਹੈ, ਤੇ ਨਹੀਂ ਬਾਬਰ ਬਾਣੀ ਪਰ ਕਿਉਂਕਿ ਉਹ ਉਹਨਾਂ ਦਾ ਸੰਬੰਧ ਬਾਬਰ ਵੱਲੋਂ ਕੀਤੇ ਹੋਏ ਹਮਲੇ ਦੇ ਨਾਲ ਜੁੜਦਾ ਹੈ, ਜਿਹਦਾ ਜ਼ਿਕਰ ਹੁਣੇ ਗਿਆਨੀ ਜੀ ਕਰਕੇ ਗਏ ਵੀ ਇੱਕ ਹਿੰਦਵਾਣੀ ਔਰ ਤੁਰਕਾਣੀ ਭਟਿਆਣੀ ਠਕੁਰਾਣੀ, ਇੱਕ ਨਾ ਪੇਰਨ ਸਿਰ ਖੁਰਪਾਟੇ, ਇੱਕ ਨਾ ਵਾਸ ਮਸਾਣੀ, ਜਿਨਕੇ ਬੰਕੇ ਕਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ। ਉਹ ਸਾਰੇ ਸ਼ਬਦ ਜਿਹੜੇ ਨੇ ਜਦੋਂ ਤੁਸੀਂ ਗਹਿਰਾਈ ਦੇ ਨਾਲ ਉਹਨਾਂ ਸ਼ਬਦਾਂ ਦਾ ਅਧਿਐਨ ਕਰਦੇ ਹੋ ਨਾ, ਤੇ ਉਹ ਬਾਬਰ ਵੱਲੋਂ ਹਿੰਦੁਸਤਾਨ ਉੱਤੇ ਕੀਤੇ ਗਏ ਹਮਲੇ ਦਾ, ਖੁਰਾਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਤੋ ਉਹ ਸਿੱਧੇ ਸਿੱਧੇ ਬਾਬਰ ਵੱਲੋਂ ਕੀਤੇ ਗਏ ਹਮਲਾ, ਜਿਹੜਾ ਹਮਲਾ ਬਾਬਰ ਵੱਲੋਂ ਕੀਤਾ ਗਿਆ, ਜਿਵੇਂ ਕਤਲੋ ਗਾਰਤ ਹੋਈ, ਜਿਵੇਂ ਲੁੱਟ ਖਸੁੱਟ ਹੋਈ, ਉਹ ਸਾਰੀ ਕਹਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤੀ। ਉਹਨਾਂ ਸ਼ਬਦਾਂ ਦਾ ਵੀ ਜ਼ਿਕਰ ਗਿਆਨੀ ਜੀ ਕਰਕੇ ਗਏ। ਤੋ ਧੰਨਵਾਦ ਹੈ ਉਹ ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਸਰਵਣ ਕੀਤੀ ਹੈ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪਣੇ ਪਾਸ ਲਗਭਗ ਪਿਛਲੇ ਸਾਢੇ ਪੰਜ ਪੌਣੇ ਛੇ ਮਹੀਨੇ ਤੋਂ ਆਪਣੇ ਪਾਸ ਸੇਵਾਵਾਂ ਇਸ ਸਮੁੱਚੇ ਜਥੇ ਨੇ ਨਿਭਾਈਆਂ ਨੇ। ਪੂਰੇ ਦਾ ਪੂਰਾ ਜੱਥਾ, ਪੂਰੀ ਦੀ ਪੂਰੀ ਟੀਮ ਉੱਤੇ ਗੁਰੂ ਪਾਤਸ਼ਾਹ ਦੀ ਬੜੀ ਮਿਹਰ ਹੈ। ਜਿੱਥੇ ਜੋਸ਼ ਸਾਹਿਬ ਜੀ ਇਹਨਾਂ ਸਿੰਘਾਂ ਨੂੰ ਰੋਜ਼ਾਨਾ ਸਰਵਣ ਕਰਦੇ ਹੋ ਤੁਸੀਂ, ਉਹਨਾਂ ਦਾ ਹਿਸਟਰੀ ਉੱਤੇ ਆਪਣੀ ਉਹਨਾਂ ਦੀ ਇੱਕ ਬੜੀ ਮਜ਼ਬੂਤ ਪਕੜ ਹੈ। ਉਹਨਾਂ ਦਾ ਐਕਸਪਲੇਨ ਕਰਨ ਦਾ, ਵਿਆਖਿਆ ਕਰਨ ਦਾ ਇੱਕ ਆਪਣਾ ਬੜਾ ਨਵੀਕਲਾ ਅੰਦਾਜ਼ ਹੈ, ਆਪਣਾ ਢੰਗ ਹੈ। ਉੱਥੇ ਇਹ ਤਿੰਨੇ ਸਿੰਘ ਢਾਡੀ ਕਲਾ ਦੇ ਵਿੱਚ ਪੂਰੀ ਨਿਪੁੰਨਤਾ ਰੱਖਣ ਵਾਲੇ ਸਿੰਘ ਨੇ। ਤੋ ਅੱਜ ਦਾ ਇਹ ਇਹਨਾਂ ਦਾ ਜਿਹੜਾ ਇਹ ਦੀਵਾਨ ਹੈ, ਇਸ ਟੂਰ ਦਾ ਆਖਰੀ ਦੀਵਾਨ ਹੈ। ਅਰਦਾਸ ਕਰਦੇ ਹਾਂ ਦੁਬਾਰਾ ਫਿਰ ਅਕਾਲ ਪੁਰਖ ਵਾਹਿਗੁਰੂ ਮਿਹਰ ਕਰੇ, ਸਮਾਂ ਬਣੇ, ਆਪ ਸੰਗਤਾਂ ਦੇ ਸਨਮੁਖ ਹੀ ਜਥਾ ਹਾਜ਼ਰ ਹੋਵੇ, ਇਸੇ ਤਰ੍ਹਾਂ ਗੁਰੂ ਜਸ ਸਰਵਣ ਕਰਾ ਕੇ ਆਪ ਸੰਗਤਾਂ ਨੂੰ ਨਿਹਾਲ ਕਰੇ। ਤੋ ਸਵੇਰ ਦੀ ਇਹਨਾਂ ਦੀ ਫਲਾਈਟ ਹੈ, ਇਹਨਾਂ ਦੀ ਵਤਨ ਪੰਜਾਬ ਨੂੰ ਵਾਪਸੀ ਹੈ। ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਨੇ ਆ। ਤੋ ਆਓ ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ, ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦੇ ਢਾਡੀ ਜਿੱਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संघ जी, आओ सारी संगत झुका के शीस करो, रसना पवित्र वलाओ फतेह। वाहिगुरु जी का खालसा, वाहिगुरु जी की फतेह। सतगुरां दे अगे चरणा विच अरदास बेनती है, सतगुरु तुहाडियां सारियां दियां हाजरियां सतगुरु दर प्रवान करन। गुरु प्यार वालियो, छेवें पातशाह गुरु हरगोबिंद साहिब महाराज का इतिहास ग्वालियर के किले अंदर जहांगीर बादशाह ने बहुत अदब नाल सिर झुका के बेनती की सी कि महाराज जी, तुसी मेरी खातर 40 दिन उत्थे बंदगी कर देवो तो मेरी जान बच सकती है। उहदे मन नूं भुलेखा सी भी शायद कि मैं गुरु अर्जन देव महाराज नूं शहीद किया ते छेवां पातशाह महाराज ना मन्नण। जिहड़ा बेनती करन वास्ते गया सी ना वजीर खां, उहदा विच रोल बहुत वधिया सी। उहने बहुत अदब नाल निम्रता नाल बेनती कीती, महाराज कोई बंदिश नहीं, तुसी साडे नाल जाणा, कोई बंदिश नहीं, तुहाडी अपनी मर्जी है, तुसी ग्वालियर दे किले विच जाणा कि नहीं जाणा ये तुहाडी अपनी मर्जी है। जहांगीर हिंदुस्तान दे बादशाह वालों बहुत निम्रता सहित बेनती है। छेवें पातशाह महाराज कहन लगे, कहिंदे जहांगीर ने जे सानू ये गल कही है ना, और छेवें पातशाह कहते जहांगीर की, असी तां कुल लुकाई का भला चाहते हैं कि सारी दुनिया सुखी बसे, साडे मन में कोई इदा का बखरेवा नहीं। जे उन्हें पंजम पातशाह शहीद किया, गुरु नानक महाराज कहते हैं करमी आपो अपनी के नेड़े के दूर, वह कीती का फल भुगत लवेगा। हुण जदों जहांगीर मजनू दे टिले मिलन वास्ते आया ना महाराज छेवें पातशाह, उन्हें आप बेनती की, कहिंदा महाराज मेरे ते कुसार सती पई हुई आ। छेवें पातशाह बहुत रमज मारी सी, कहिंदे बादशाह असार सती तेरे ते नहीं किसे होर ते पैण वाली है, ये रमज सी। जे किते जहांगीर समझ जांदा, उन्हें समझी नहीं, महाराज ग्वालियर दे किले विच चल गए। 102 राजे उत्थे बंदी ने, उन्हां दी नरकां भरी जिंदगी सी, ना पूरा खाना, ना उन्हां नूं पहनना, ना उन्हां नूं सौना, वह नरकां भरी जिंदगी। जिहड़ा कोई माड़ा मोटा खाना दाना मिलदा सी उहदे विच अफीम पोस्ट जिन तुसीं डोडे कहिंदे हो वह खाने च दित्ता जांदा, वह खा खा के कम तां दुगुणा करदे पर शरीर कमजोर हो चुके सी, वह नशे दे आदी हो चुके सी। 500 मोहर एक हफ्ते दी छेवें पातशाह नूं प्रशादा छकण वास्ते मिलदी सी। एक गुरु की सोच सी भी मैं 500 मोहर का माया खजाना मेरे खातर आ रहा, मैं ही लंगर खावा नहीं। भाई गुरदास वर्गे होर सिख बार मेहनत मशक्कत करते ने, वह माया का अनाज आता तो प्रशादा पकता तो वह खाते है। आ जरा 500 मोहर जड़ी खजाने चो जाती इन राजियों उत्ते वरत हो जाती, इन्हों चंगा खाना मिल लग पिया, चंगा दाना, चंगा पहनना, चंगा कपड़ा रोज दवान लगते, कथा की वार्ता होंगी, कीर्तन सुनते, उन्होंने जिंदगी सुधर गई, वह जानवरों तो इंसान बन गए। इत्थे मैं इतिहास को रोक के मैं दसना चाहना, इन राजियों के बिच आनंदपुर के दो राजे आ, राजा कल्याण चंद ते राजा तारा चंद प्यो पुत्र, एक राजा होर वा। छेवें पातशाह महाराज 40 दिन कहते सी समा उपर हो गया, इधर संगतां बहबल हो उठियां, आ गुरु ग्रंथ साहिब इत्थों चक दईए
ਤੁਸੀਂ ਪੁੱਛੋਗੇ ਪ੍ਰਬੰਧਕਾਂ ਨੂੰ ਭਾਈ ਮੱਥਾ ਕਿੱਥੇ ਟੇਕੀਏ, ਆ ਜਿਹੜੀਆਂ ਰੌਣਕਾਂ ਲੱਗਦੀਆਂ ਮਤ ਜਾਣੀਆਂ ਵੀ ਸਾਡੇ ਬੁਲਾਰਿਆਂ ਕਰਕੇ ਲੱਗਦੀਆਂ, ਤੁਸੀਂ ਆਉਂਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਜਦੋਂ ਤੁਸੀਂ ਆਉਂਦੇ ਹੋ ਫਿਰ ਤੁਹਾਨੂੰ ਬਿਠਾਲਣ ਵਾਸਤੇ ਫਿਰ ਪ੍ਰਚਾਰਕ ਖੜੇ ਹੁੰਦੇ ਨੇ ਸਾਡੇ ਵਰਗੇ, ਵੀ ਤੁਹਾਨੂੰ ਕੁਛ ਪਤਾ ਲੱਗੇ ਵੀ ਇਤਿਹਾਸ ਕੀ ਹੈ। ਇਤਿਹਾਸ ਰੀੜ੍ਹ ਦੀ ਹੱਡੀ ਦਾ ਕੰਮ ਦਿੰਦਾ, ਗੁਰਬਾਣੀ ਜਿੰਦ ਜਾਣੂ ਆ। ਹੁਣ ਉਹਨਾਂ ਦੀ ਜ਼ਿੰਦਗੀ ਸੁਧਰ ਗਈ ਜਦੋਂ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਵਿੱਚ ਨਾ ਮਿਲੇ। ਸੰਗਤਾਂ ਆਉਂਦੀਆਂ ਨੇ, ਕਦੇ ਇਕੱਲੇ ਪ੍ਰਸ਼ਾਦੇ ਨਾਲ ਮਸਲਾ ਥੋੜ੍ਹਾ ਹੱਲ ਹੁੰਦਾ, ਉਹਦਾ ਘਰ ਵੀ ਛੱਕਦੀਆਂ ਸੰਗਤਾਂ। ਜਦ ਛੇਵੇਂ ਪਾਤਸ਼ਾਹ ਨਾ ਮਿਲਦੇ, ਬਾਬਾ ਬੁੱਢਾ ਜੀ ਕੋ ਜਾਂਦੇ, ਬਾਬਾ ਜੀ ਗੁਰੂ ਸਾਹਿਬ ਕਿੱਥੇ ਨੇ? ਉਹ ਕਹਿੰਦੇ ਗਵਾਲੀਅਰ 'ਚ। ਅੱਜ ਵਰਗੇ ਸਾਧਨ ਨਹੀਂ ਸੀ, ਜਿਹੜੇ ਕੋਈ ਚੰਗੇ ਮਨੁੱਖ ਮਾਇਆਧਾਰੀ ਸੀ ਉਹਨਾਂ ਕੋਲ ਸਾਧਨ ਸੀ, ਘੋੜੇ ਸੀ, ਰੱਥ ਬੱਗੀਆਂ ਸੀ, ਊਠ ਸੀ, ਉਹ ਉਹਨਾਂ 'ਤੇ ਸਵਾਰ ਹੋ ਕੇ ਗਵਾਲੀਅਰ ਤੱਕ ਪਹੁੰਚ ਕਰ ਲਈ, ਉੱਥੇ ਦਰਸ਼ਨ ਦੇਣ, ਛੇਵੇਂ ਪਾਤਸ਼ਾਹ ਦੇਣ ਸਾਨੂੰ, ਅਸੀਂ ਦਰਸ਼ਨ ਕਰੀਏ। ਹੁਣ ਜ਼ਿੰਦਗੀ ਸੁਧਰ ਗਈ। ਸਾਈਂ ਮੀਆਂ ਮੀਰ ਜੀ ਬਾਦਸ਼ਾਹ ਕੋਲੋਂ ਆਏ, ਸਮਾਂ ਬਹੁਤ ਉੱਤੇ ਹੋ ਗਿਆ। ਬਾਬਾ ਬੁੱਢਾ ਜੀ ਨੇ ਸਾਈਂ ਮੀਆਂ ਮੀਰ ਨੂੰ ਕਿਹਾ, ਔਰ ਬਾਦਸ਼ਾਹ ਜਹਾਂਗੀਰ ਵੀ ਚਾਹੁੰਦਾ ਸੀ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ, ਇਹ ਆਪਾਂ ਨੂੰ ਭੁਲੇਖਾ ਹੀ ਆਵੇ, ਸ਼ਾਇਦ ਬਹੁਤੀ ਮਾਇਆ ਇਕੱਠੀ ਕਰਕੇ ਨਾ ਆਪਾਂ ਨੂੰ ਸੁੱਖ ਮਿਲ ਜਾਣੇ ਆ। ਨਹੀਂ, ਗੁਰਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ, ਅਤ ਕਿਹਾ ਫਿਰ ਗਾਹਾਂ ਕੀ ਕਹਿੰਦੇ, ਸ਼ਬਦ ਨਾ ਸੁਣਾਈ ਬਹੁ ਰੋਲ ਕਚੋਲਾ, ਉਹ ਗੱਲ ਨਹੀਂ ਸੁਣਦਾ ਕਿਸੇ ਦੀ, ਧੌਣ ਚ ਉਹ ਆਕੜਿਆ ਆ। ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣੇ ਤੋਂ ਦੂਰ ਕਰਨਾ ਨਾ, ਉਹਨੂੰ ਇੰਨੀ ਕੁ ਜਾਇਦਾਦ ਦੇਤੀ, ਇੰਨੀ ਕੁ ਮਾਇਆ ਦੇਤੀ ਵੀ ਇਧਰੇ ਗਿਣਤੀਆਂ ਮਿਹਨਤੀਆਂ ਜੇ ਪਿਆ ਰਿਹਾ ਮੇਰਾ ਚੇਤਾ ਹੀ ਨਾ ਆਵੇ। ਜਿੰਨਾ ਮਨੁੱਖ ਦੁੱਖ ਵਿੱਚ ਪਰਮਾਤਮਾ ਨੂੰ ਚੇਤੇ ਕਰਦਾ, ਸੁੱਖ ਵਿੱਚ ਨਹੀਂ ਕਰਦਾ। ਸਵਾਹ ਤਾਂ ਆ ਜੇ ਸੁੱਖਾਂ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਰੱਖਿਆ ਜਾਵੇ, ਸੁੱਖਾਂ ਵਿੱਚ ਵੀ। ਤਾਂ ਹੀ ਤਾਂ ਕਹਿੰਦੇ ਨੇ ਵੀ ਗੁਰੂ ਸਾਹਿਬ ਨੂੰ ਸੁੱਖ ਤਾਂ ਦੁੱਖ ਦੋਨੇ ਇੱਕੋ ਹੀ ਆ। ਸਾਡਾ ਇੱਕ ਸੁਭਾਅ ਆ, ਇਹ ਮੈਂ ਤੁਹਾਡੇ 'ਤੇ ਨਹੀਂ, ਮੈਂ ਆਪਣੇ 'ਤੇ ਵੀ ਟਕਾ ਰਿਹਾ। ਇਹ ਮਤ ਗੁੱਸਾ ਕਰਿਓ ਵੀ ਮੈਂ ਤੁਹਾਨੂੰ ਨਹੀਂ ਕਹਿੰਦਾ, ਮੈਂ ਅਸੀਂ ਚਾਰ ਬੰਦੇ ਬਾਹਰੋਂ। ਅਸੀਂ ਕਹਿੰਦੇ ਸਾਰੀ ਦੁਨੀਆਂ ਦੇ ਸੁੱਖ ਸਾਡੇ ਆਉਣ, ਜਿਹੜੇ ਸਾਡੇ ਹਿੱਸੇ ਦੇ ਦੁੱਖ ਆ ਉਹ ਗੁਆਂਢੀਆਂ ਦੇ ਜਾਣ। ਇਹ ਸਾਡਾ ਸੁਭਾਅ ਆ, ਖਾਸ ਕਰਕੇ ਪੰਜਾਬੀਆਂ ਦਾ। ਸਾਨੂੰ ਝਾਕ ਵਾ ਵੀ ਆਹ ਕੁਰਸੀ ਛੱਡ ਕੇ ਅਗਾਂਹ ਜਾਣਾ, ਅਤੇ ਪਿੱਛੇ ਨੂੰ ਝਾਕ ਰੱਖੀ ਵੀ ਜਿੱਥੋਂ ਮੈਂ ਉੱਠ ਗਿਆ ਉੱਥੇ ਵੀ ਕੋਈ ਬੈਠੇ ਨਾ, ਉੱਥੇ ਵੀ ਬਹਿਣ ਨਹੀਂ ਦੇਣਾ। ਹੁਣ ਸਾਈਂ ਮੀਆਂ ਮੀਰ ਜਦੋਂ ਦਿੱਲੀ ਪਹੁੰਚੇ, ਦਰਬਾਰ 'ਚ ਆਏ, ਉੱਠ ਕੇ ਬਾਦਸ਼ਾਹ ਨੇ ਸੱਤ ਸਲਾਮਾਂ ਬੁਲਾਈਆਂ, ਸੱਤ, ਏਦਾਂ ਸੱਤ ਵਾਰੀ ਕੀਤਾ ਨੀਵੀਂ ਗਰਦਨ ਕਰਕੇ। ਇਹਨੂੰ ਕਹਿੰਦੇ ਸੱਤ ਸਲਾਮਾਂ। ਸੱਤ ਸਲਾਮਾਂ ਹਰੇਕ ਨੂੰ ਨਹੀਂ ਹੁੰਦੀਆਂ, ਇਹ ਵੀ ਨੋਟ ਕਰ ਲਈਓ। ਬਹੁਤ ਕਦੇ ਉੱਚੀ ਪਦਵੀ ਵਾਲੇ ਨੂੰ ਸੱਤ ਸਲਾਮਾਂ ਹੁੰਦੀਆਂ। ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਹੈ, ਸਾਈਂ ਮੀਆਂ ਮੀਰ ਨੂੰ ਬਹੁਤ ਉੱਚੇ ਥਾਂ ਬਿਠਾ ਲਿਆ ਜਹਾਂਗੀਰ ਨੇ। ਕਹਿੰਦਾ ਸਾਈਂ ਜੀ ਮੇਰੇ ਹੱਥ ਭਾਗ ਚੰਗੇ ਤੁਹਾਡੇ ਦਰਸ਼ਨ ਹੋ ਗਏ, ਅਸੀਂ ਤਨੋ ਮਨੋ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਇਸਲਾਮ ਦੇ ਮੋਢੀ ਹੋ, ਕੋਈ ਮੇਰੇ ਲਾਇਕ ਸੇਵਾ ਬਖਸ਼ੋ। ਸਾਈਂ ਮੀਆਂ ਮੀਰ ਕਹਿਣ ਲੱਗੇ, 40 ਦਿਨ ਦਾ ਵਾਅਦਾ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ 'ਚ ਬੰਦੀ ਬਣਾ ਕੇ ਰੱਖਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ, ਉਹ ਪਾਪ ਥੋੜਾ ਸੀ, ਕਿੰਨੀਆਂ ਸੰਗਤਾਂ ਬਹਿਬਲ ਹੁੰਦੀਆਂ ਨੇ, ਉਹ ਦਰਸ਼ਨਾਂ ਨੂੰ ਆਉਂਦੀਆਂ, ਵਾਪਸ ਮੁੜ ਮੁੜ ਕੇ ਜਾਂਦੀਆਂ ਦਰਬਾਰ ਸਾਹਿਬ ਅੰਮ੍ਰਿਤਸਰ। ਤੁਸੀਂ ਬੰਦੀ ਬਣਾ ਕੇ ਰੱਖਿਆ? ਕਹਿੰਦਾ ਜੀ ਬੰਦੀ ਨਹੀਂ ਬਣਾਇਆ, ਬਹੁਤ ਅਦਬ ਨਾਲ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਕਰ ਸਕਦੇ ਆ ਤਾਂ, ਕੋਈ ਧੱਕੇ ਨਾਲ ਨਹੀਂ। ਔਰ ਸਾਈਂ ਮੀਆਂ ਮੀਰ ਨੇ ਗੱਲ ਕਹਿ ਦਿੱਤੀ, ਅੱਗੇ ਪਾਪਾਂ ਦਾ ਬੇੜਾ ਕਦੇ ਘੱਟ ਭਰਿਆ ਸੀ, ਜਿਹੜਾ ਹੋਰ ਭਰ ਲਿਆ। ਗੁਰੂ ਅਰਜਨ ਦੇਵ ਮਹਾਰਾਜ ਦਾ ਸਰੀਰ ਜ਼ਿਕਰ ਵੀ ਸਿੱਖਾਂ ਨੂੰ ਨਹੀਂ ਦਿੱਤਾ। ਅੱਜ ਹਰੇਕ ਮਨੁੱਖ ਇੱਥੇ ਕੈਨੇਡਾ ਵਿੱਚ, ਉਹਦਾ ਪਰਿਵਾਰ ਕਦੇ ਇੰਡੀਆ ਬੈਠਾ ਹੋਵੇ ਨਾ, ਇੱਥੇ ਬਕਸੇ 'ਚ ਪਾ ਕੇ ਆਪਾਂ ਇੰਡੀਆ ਭੇਜ ਦਿੰਦੇ ਹਾਂ। ਯਾਦ ਰੱਖਿਓ ਗੁਰੂ ਅਰਜਨ ਦੇਵ ਦਾ ਸਰੀਰ, ਮ੍ਰਿਤਕ ਸਰੀਰ ਵੀ ਸਿੱਖਾਂ ਨੂੰ ਨਹੀਂ ਦਿੱਤਾ ਗਿਆ।
ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਕੋਈ ਮਾੜੀ ਮੋਟੀ ਗੱਲ ਨਹੀਂ, ਕਿੱਡੀ ਸ਼ਹਾਦਤ ਆਉਣ ਵਾਲੇ ਥੋੜ੍ਹੇ ਦਿਨਾਂ 'ਚ ਤਾਂ ਕਰਾਉਣੀ ਹੈ, ਇਸ ਗੁਰੂ ਘਰ 'ਚ ਮਨਾਈ ਜਾਣੀ ਹੈ। ਉੱਧਰ ਰਾਗੀਆਂ ਨੇ ਵੀ ਬਰਾਗਮਈ ਸ਼ਬਦ ਪੜ੍ਹਨੇ ਆ, ਕਥਾਵਾਚਕ ਨੇ ਵੀ ਸ਼ਹੀਦੀ ਦੀ ਗੱਲ ਕਰਨੀ ਹੈ, ਢਾਡੀ ਕਥਾ ਵੀ ਕਰੂਗਾ। ਸਾਈ ਮੀਆਂ ਮੀਰ ਨੇ ਕੰਨ ਖੋਲ ਦਿੱਤੇ, ਕਹਿੰਦੇ ਬਾਦਸ਼ਾਹ ਇੱਕ ਗੱਲ ਯਾਦ ਰੱਖੀ, ਮਤ ਜਾਣੀ ਇਹ ਤੇਰੇ ਪਾਪਾਂ ਦਾ ਪਲੜਾ ਭਾਰਾ ਹੋ ਗਿਆ, ਚੰਗੀ ਚੋਣਾ ਸ਼ਰਦਾ ਸੇ ਸੇਵੇਂ ਪਾਤਸ਼ਾਹ ਨੂੰ ਕੱਢ ਗਵਾਲੀਏ ਦੇ ਕਿਲੇ ਚੋਂ। ਤੋਬਾ ਤੋਬਾ ਤੋਬਾ ਤੋਬਾ ਕਰ ਉੱਠਿਆ, ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਈ ਧੂੜ, ਕਹਿੰਦਾ ਜੀ ਮੈਂ ਹੁਣੇ ਸ਼ਾਹੀ ਫਰਮਾਨ ਜਾਰੀ ਕਰ ਦੇਣਾ, ਸ਼ਾਹੀ ਹੁਕਮਨਾਮਾ। ਸ਼ਾਹੀ ਫਰਮਾਨ ਜਾਰੀ ਕਰਤਾ, ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਛੱਡ ਦਿੱਤਾ ਜਾਵੇ। ਜਦ ਖਬਰ ਪਹੁੰਚੀ ਨਾ ਹਰੀਦਾਸ ਦਰੋਗੇ ਕੋਲ, ਜਿਹੜੇ ਉਹ ਰਾਜਿਆਂ ਦੀ ਜ਼ਿੰਦਗੀ ਸਵਰਗ ਬਣੀ ਸੀ, ਉਹਨਾਂ ਦੇ ਚਿਹਰੇ ਮੁਰਝਾ ਗਏ, ਕੁਮਲਾ ਗਏ। ਕਹਿੰਦਾ ਮਹਾਰਾਜ ਜਦੋਂ ਤੁਸੀਂ ਚਲ ਗਏ ਸਾਡੀ ਉਹੀ ਨਰਕਾਂ ਵਾਲੀ ਜ਼ਿੰਦਗੀ ਫਿਰ ਬਣ ਜਾਣੀ ਹੈ। ਮਹਾਰਾਜ ਕਹਿੰਦੇ ਛੱਡ ਕੇ ਨਹੀਂ ਜਾਂਦਾ, ਲੈ ਕੇ ਜਾਵਾਂਗੇ। ਉਹ ਜਿਹੜਾ ਚਿੱਠੀ ਲੈ ਕੇ ਆਇਆ ਸੀ ਛੇਵੇਂ ਪਾਤਸ਼ਾਹ ਮਹਾਰਾਜ, ਉਹਦੇ ਉੱਤੇ ਹੀ ਲਿਖ ਦਿੱਤਾ ਕਿ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਦਿਓ ਆਹ ਰਾਜੇ ਵੀ ਰਿਹਾ ਕਰ ਦਿੱਤੇ ਜਾਣ, ਅਸੀਂ ਆਪਣੀ ਜਾਮਣੀ ਦਿੰਦੇ ਹਾਂ ਇਹਨਾਂ ਦੀ, ਇਹ ਕੋ ਅਪੱਧਰ ਨਹੀਂ ਕਰਦੇ। ਬਾਦਸ਼ਾਹ ਪਹਿਲਾਂ ਡਰਿਆ ਉਹ ਚਿੱਠੀ ਪੜ੍ਹ ਕੇ, ਜਦੋਂ ਡਰਿਆ ਤੇ ਕਹਿੰਦਾ ਕੋਈ ਅਪੱਧਰ ਨਾ ਕਰ ਲਵੇ, ਮੈਂ 22 ਸਾਲਾਂ ਤੋਂ ਬੰਦੀ ਬਣਾ ਕੇ ਰੱਖੇ, ਰਾਜੇ ਆ ਫੌਜਾਂ ਮੰਗਾ ਸਕਦੇ ਨੇ ਆਪਣੀਆਂ, ਮੇਰੇ ਵਿਰੁੱਧ ਬਗਾਵਤ ਖੜੀ ਕਰ ਸਕਦੇ ਨੇ, ਛੇਵੇਂ ਪਾਤਸ਼ਾਹ ਕਹਿੰਦੇ ਮੈਂ ਜਾਮਣੀ ਲੈਣਾ, ਅਸੀਂ ਜਾਮਣੀ ਲੈਣੇ ਬਗਾਵਤ ਨਹੀਂ ਕਰੂਗੇ। ਉਹ ਕਹਿੰਦਾ ਜੀ ਵੀ ਮੇਰੀ ਵੱਲੋਂ ਰਿਹਾ ਆ, ਤੁਹਾਡਾ ਜੇ ਕੋਈ ਪੱਲਾ ਫੜ ਕੇ ਬਾਹਰ ਜਿੰਨੇ ਕੁ ਰਾਜੇ ਆ ਜਾਣ ਤੇ ਉਹ ਨਿਕਲ ਸਕਦੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਨੇ ਫਿਰ 52 ਕਲੀਆਂ ਵਾਲਾ ਸਿੱਖਾਂ ਨੇ ਚੋਲਾ ਬਣਾਇਆ। ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ ਬੰਦੀ ਛੋੜ ਗੁਰੂ ਛੇਵੇਂ ਪਾਤਸ਼ਾਹ ਖੁੱਲਾ ਚੋਲਾ ਬੰਦੀ ਛੋੜ ਗੁਰੂ ਪਹਿਨੇ ਆ, ਕਲੀਆਂ ਲਈਆਂ ਨੇ 52 ਨਾਲ ਲਾ, ਇੱਕ ਇੱਕ ਕਲੀ ਦਿੱਤੀ ਹੱਥ ਇੱਕ ਇੱਕ ਦੇ ਦਿੱਤੇ ਬਾਹਰ ਨੂੰ ਬਹੀਰ ਜਦ ਪਾ, ਮੁੱਝ ਤਾਂ ਬੀਤਦੀਆਂ ਰਾਜਿਆਂ ਨੂੰ ਜੇਲ੍ਹ 'ਚ ਦਿੱਤੀ ਨਰਕਾਂ ਵਾਲੀ ਜ਼ਿੰਦਗੀ ਬਚਾ, ਜਿਹੜੀ ਨਰਕਾਂ ਵਾਲੀ ਜ਼ਿੰਦਗੀ ਭੋਗਦੇ ਸੀ ਉਹ ਤੋਂ ਬਚਾ ਲੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨਾਂ ਰਾਜਿਆਂ ਨੂੰ ਆਪਣਾ 52 ਕਲੀਆਂ ਵਾਲਾ ਚੋਲਾ ਪਵਾ ਕੇ, ਕਲੀਆਂ ਫੜਾ ਕੇ ਉਹਨਾਂ ਦੇ ਗਲੋਂ ਫਾਂਸੀ ਲਾ ਕੇ ਦੇ ਬਾਹਰ ਨੂੰ ਬਹੀਰ ਘੱਟ ਕੇ ਇਉਂ ਛਡਾ।

0: कल्ले रिहा नहीं करवाए, अलीगढ़ आ गए, अलीगढ़ तो फरीदाबाद आ गए, फरीदाबाद तो तीसरा पड़ाव दिल्ली कीता, सीधे बादशाह के दरबार चो आए। छेवें पातशाह गुरु हरगोबिंद साहब नूं चंदन की चौंकी ते बादशाह जहांगीर ने सज्जे हाथ बिठा लिया। सज्जे हाथ कोई गुम्मेवार बंदा बहिंदा हुंदा, सियाणा विद्वान बंदा बादशाह दे चंदन की चौंकी ते बिठा लिया। छेवें पातशाह दे चरणां नूं हाथ ला के बादशाह जहांगीर कहिंदा, महाराज धन भाग तुसी दर्शन दीदार दिते, मेरे लायक कोई सेवा बख्शो। छेवें पातशाह महाराज कहण लगे, आ राजे खड़े ने, कोई अपद्र नहीं करदे, इन्हां नूं राह खर्चा दे, ये अपने अपने घरां नूं जाण। 52 राजे राह खर्चा दे के घरां नूं तोरे। हुण इत्थे तुहाडे पॉइंट नोट करन वाली आ, वो जिहड़े राजे गए सी ना आनंदपुर वाले, हजे आनंदपुर तां वसिया ही नहीं, वो अपने अपनी रियासतां दे मालक वा, आनंदपुर कित्थे हजे वसिया। इन्हां नूं फिर रोपड़ दा नासर अली बलोच रोजे फौजां चढ़ा के लै आउणियां, रोजे फौजां चढ़ा के लै आउणियां। ये कहिंदे बड़े दुखी होए, सरकार भी मुसलमाना दी है, 65 मुल्क आ मुसलमाना दे, अज भी हिंदुस्तान को बाहर झाती मार के देख लियो, हिंदुस्तान तो बाहर 65 मुल्क मुसलमाना दे। साडा एक सुभा आ, असी दात नूं चेते रखदे आं, दाता देने वाले नूं नहीं चेते करदे। मैं कोई दुनियावी गल सुना के दा मैं फतेह बुलाउण लगा। ग्राम बैल होया फ्रांस का, जिन्हें रिसीवर फोन की काढ़ कढ़ी सी, रिसीवर फोन की एक पूरी टीम सी, पर उन्हें टीम का मोढ़ी ग्राम बैल सी। 500 मीटर तार वो दफ्तर तो वो घर न पाई गई। सारी टीम ने कहा मुबारक बधाइया उस ग्राम बैल नूं, जदों पाई तार पा के तां उहनूं कहिंदे दस पहलां कहिना गल करनी है। वह कहिंदा जिहदे नाल मैं ब्याह कराउणा है। उहने नंबर मिला के डायल कीता ते उहने पहली बार जदों दुनिया ते पहली बार रिसीवर आया ना टैलीफोन ते उहने नंबर मिला के मुहरे कहा हैलो, सारी इंग्लिश गलबात की। वह जी हैलो आ ना, ये ना इंग्लिश का लफ्ज वा, ना फारसी का, ना पंजाबी का, ना हिंदी का, ना उर्दू का, वोदी धर्म पत्नी कह लो, फ्रेंड कह लो, वह नाम आ। अज ग्राम बैल न कोई नहीं चेते करता हैलो, सारी दुनिया कही जाती है। जे कद पंजाब धोती वाला कद चादरे वाला साडा बापू चिट्टे दाड़े वाला कह दे ना हैलो की करते, तो मुंडे चिचना करते बापू इंग्लिश बोलता, फिर मैं जो कोल खड़ा वा तो मैं कहने ये इंग्लिश नहीं, ये ग्राम बैल की घरवाली चेते करता, ये उहदा नाम आ। मार्टिन कूपर ने आ जिहड़ा मोबाइल तुम हुण वरतदे आ बटना वाला, हुण तां दूजा आ गया, ये मार्टिन कूपर ने इहदी काढ़ कढ़ी। साडा एक सुभा आ वी जिहड़ियां चीज़ां हैलीकॉप्टर की काढ़, तुसी कदे पंजाब चो आए आ, दुनिया के जिन्ने जानवर वा ना, एक कबूतर वा जिहड़ा धरती तो इदा सीधा तहां नूं उड़ सकदा हैलीकॉप्टर वांगू, नहीं तो बाकी दे जिन्ने पंछी आ धरती तो इदा मोर नूं उड़दे। एक कबूतर वा कदे खूहां विच अपने आलणे पाउंदे हुंदे सी, ये बजुर्गां नूं पता, होर कोई जानवर नहीं पाउंदा, जे चिड़ियां पाउंदियां हुंदियां सी, पर चिड़ियां दे छोटे जानवर जिदा मर्जी भावें टेढे हो के उड़ जाण। इस कबूतर की काढ़ तो फिर गोरे ने भी हैलीकॉप्टर की काढ़ कढ़ी, इन्ना उहदे परां च दम वा। असी चीजां नूं प्यार करन लग पए, साडी सोच नहीं है जिथे तक गई, असी करिए हुण राह खर्च दे दिता। वह फिर राजे जदों आनंदपुर तो हजे तां बसिया नहीं, फिर अपनी अपनी रियासत तो अमृतसर गए, कहिंदे वी जिहड़ा गुरु सानू कढ़ा के लियाया ना ग्वालियर दे किले चों, उहदे कोल नूं चलीए। इह फिर उहदे कोल गए, उहदे जाके चरणा च छेवें पातशाह दे कहण लगे, सच्चे पातशाह मौत साडी ग्वालियर दे किले च वी हो जाणी सी, ਹੁਣ ਸਾਨੂੰ ਨਾਸਰ ਅਲੀ ਬਲੋਚ ਨਹੀਂ ਛੱਡਦਾ। ਮਹਾਰਾਜ ਥਾਂ ਤੁਹਾਨੂੰ ਅਸੀਂ ਦਿੰਦੇ ਹਾਂ, ਅਸਥਾਨ ਤੁਸੀਂ ਬਣਾਵੋ, ਸਾਡੇ ਕੋਲ ਰਵੋ, ਸਾਡੀ ਜਾਨ ਨੂੰ ਖਤਰਾ। ਉਹਨਾਂ ਨੇ ਫਿਰ ਥਾਂ ਦਿੱਤਾ, ਮਹਾਰਾਜ ਕਹਿੰਦੇ ਮੁੱਲ ਲੈਣਾ। ਫਿਰ ਮੁੱਲ ਲਿਆ ਥਾਂ, ਉਹਨਾਂ ਨੇ ਫਿਰ ਕੀਰਤਪੁਰ ਵਸਾਇਆ ਅਤੇ ਛੇਵੇਂ ਪਾਤਸ਼ਾਹ ਦਾ ਵੱਡਾ ਸਪੁੱਤਰ ਬਾਬਾ ਗੁਰਦਿੱਤਾ ਜੀ ਫਿਰ ਕੀਰਤਪੁਰ ਰਹੇ। ਚੌਥਾ ਜੰਗ ਲੜ ਕੇ, ਪੰਜਵੀਂ ਮਾਰ ਜੀ ਝਾਵਟ ਲੜ ਕੇ, ਛੇਵੇਂ ਪਾਤਸ਼ਾਹ ਵੀ ਆਪਣਾ ਅੰਤਮ ਸਮਾਂ ਕੀਰਤਪੁਰ ਦੀ ਧਰਤੀ 'ਤੇ ਬਤੀਤ ਕੀਤਾ। ਆਇਆ ਕਾਰਨ ਇਹਨਾਂ ਰਾਜਿਆਂ ਨੇ, ਮੌਤ ਸਾਡੀ ਉੱਥੇ ਵੀ ਹੋ ਜਾਣੀ ਸੀ, ਹੁਣ ਇੱਥੇ ਹੋ ਗਏ, ਕੀਰਤਪੁਰ ਤਾਂ ਬਸਿਆ, ਨਹੀਂ ਤਾਂ ਉੱਦਾਂ ਨਹੀਂ ਸੀ ਬਸਣਾ। ਇਹ ਬੜਾ ਇੱਕ ਇਤਿਹਾਸ ਦੀ ਘੁੰਡੀ ਹੈ, ਇੱਕ ਬੜਾ ਇਹਦੇ ਮਗਰ ਹੋਰ ਵੀ ਬੜਾ ਲੋਚਕ ਇਤਿਹਾਸ ਵਾ। ਹੁਣ ਮੇਰਾ ਕੋਈ ਸਮਾਂ ਨਹੀਂ, ਮੈਂ ਪੇਸ਼ ਕਰਾਂ, ਕਿਤੇ ਸਤਿਗੁਰੂ ਸਮਾਂ ਫਿਰ ਬਖਸ਼ੂਗਾ, ਫਿਰ ਅਸੀਂ ਸੰਗਤਾਂ ਦੇ ਦਰਸ਼ਨ ਕਰਾਂਗੇ, ਕਿਉਂਕਿ ਸਾਨੂੰ ਪ੍ਰਬੰਧਕ ਵੀਰਾਂ ਨੇ ਕਿਹਾ ਵੀ ਥੋੜ੍ਹਾ ਕੁ ਸਮਾਂ ਹੋਰ ਲਾ ਦਿਉ। ਅਤੇ ਅਸੀਂ ਫਿਰ ਪ੍ਰਬੰਧਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਨਹੀਂ, ਕਿਉਂਕਿ ਮੈਂ ਥੋੜ੍ਹਾ ਕੁ ਚਿਰ ਸਮਾਂ ਆਸਟ੍ਰੇਲੀਆ ਜਾਣਾ, ਇਸ ਕਰਕੇ ਅਸੀਂ ਨਹੀਂ ਸਮਾਂ ਲਾ ਸਕੇ। ਸਾਰੀਆਂ ਸਮੁੱਚੀਆਂ ਸੰਗਤਾਂ ਦਾ, ਮਾਤਾਵਾਂ ਦਾ, ਭੈਣਾਂ ਦਾ, ਨੌਜਵਾਨ ਵੀਰਾਂ ਦਾ, ਪ੍ਰਬੰਧਕ ਕਮੇਟੀ ਦਾ, ਸਾਰੇ ਸਟਾਫ ਦਾ ਅਤਿ ਧੰਨਵਾਦੀ ਹਾਂ। ਆਹ ਸਾਡੇ ਮੇਰੇ ਵੀਰ ਖੜ੍ਹੇ ਬੈਠੇ ਨੇ, ਵਰਿੰਦਰ ਸਿੰਘ ਜੀ ਵਾਰਸ, ਜਿਹੜੇ ਤਕਰੀਬਨ ਆਹ ਪਰਲੇ ਪਾਸੇ ਖੜ੍ਹੇ ਨੇ, ਗਿਆਨੀ ਪ੍ਰੀਤਮ ਸਿੰਘ ਜੀ, ਇਹਨਾਂ ਦੇ ਨਾਲ ਢਾਡੀ 'ਤੇ ਸਟੇਜਾਂ ਨਿਭਾਉਂਦੇ ਰਹੇ ਨੇ। ਪੰਥਕ ਢਾਡੀ ਸੀ, ਬਹੁਤ ਆਲਾ ਇਹਨਾਂ ਨੇ ਟੂਰ ਲਾਏ ਆ, ਬਾਹਰ ਅਮੈਰੀਕਾ 'ਚ, ਯੂਰਪ 'ਚ, ਸਾਰੇ ਪਾਸੇ ਘੁੰਮਦੇ ਰਹੇ, ਇੱਥੇ ਵੀ ਆਏ, ਜਥਾ ਬਹੁਤ ਵਧੀਆ ਸੀ। ਅਤੇ ਕੁਛ ਮਜਬੂਰੀਆਂ ਹੁੰਦੀਆਂ ਆਪਣੀ ਔਲਾਦ ਨੂੰ ਕੁਛ ਸੈੱਟ ਕਰਨ ਵਾਸਤੇ, ਬਹੁਤ ਘਰਾਂ ਦੇ ਰੁਝੇਵੇਂ ਹੁੰਦੇ ਆ, ਕੁਛ ਮੁਸ਼ਕਲਾਂ ਹੁੰਦੀਆਂ, ਇਸ ਕਰਕੇ ਫਿਰ ਪ੍ਰਬੰਧਕ ਵੀਰਾਂ ਦੀ ਸਲਾਹ ਨਾਲ ਫਿਰ ਇਹਨਾਂ ਨੇ ਇੱਥੇ ਵਰਕ ਪਰਮਿਟ ਲੈ ਲਿਆ। ਇਹ ਹੁਣ ਇੱਥੇ ਸੇਵਾ ਨਿਭਾਉਂਦੇ ਨੇ। ਪਰ ਫਿਰ ਵੀ ਜਿਹੜਾ ਬੰਦਾ ਨਾ ਕੁਛ ਗਾਉਂਦਾ ਹੋਵੇ ਜਾਂ ਬੋਲਦਾ ਹੋਵੇ, ਉਹ ਨਾ ਬੋਲੇ, ਉਹਨੂੰ ਫਾਰਾ ਪੈ ਜਾਂਦਾ, ਉਹ ਫਿਰ ਆਪਣੀ ਭੜਾਸ ਬੋਲ ਕੇ ਕੱਢਦਾ। ਕੋਈ ਮਿਸਤਰੀ ਹੋਵੇ ਨਾ, ਉਹ ਦੂਜੇ ਦਾ ਕੰਮ ਕੀਤਾ, ਉਹ ਤੋਂ ਜਦੋਂ ਕੋਲ ਜਾ ਕੇ ਦੇਖੂ ਤਾਂ ਉਹ ਫਿਰ ਦੱਸਦਾ, ਇੱਦਾਂ ਨਹੀਂ ਇੱਦਾਂ ਕਰ, ਕਿ ਉਹਨੇ ਹੱਥੀਂ ਕੀਤਾ ਆ। ਇਸੇ ਤਰ੍ਹਾਂ ਇਹ ਢਾਡੀ ਸਟੇਜਾਂ 'ਤੇ ਸ਼ਿੰਗਾਰ ਰਹੇ ਨੇ ਗਿਆਨੀ ਵਰਿੰਦਰ ਸਿੰਘ ਜੀ ਵਾਰਸ, ਇਹ ਸਟੇਜਾਂ ਦੇ ਉੱਤੇ ਸਟੇਜਾਂ ਨਿਭਾਉਂਦੇ ਰਹੇ ਨੇ। ਬੜਾ ਪੰਜਾਬ ਦਾ ਨਾਮਵਰ ਜਥਾ ਸੀ। ਮੈਂ ਲਾਈਵ ਚੱਲ ਰਿਹਾ, ਮੈਂ ਹੁਣ ਵੀ ਆ ਕੇ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਘਾਟੇ ਦਾ ਸੌਦਾ ਕਰ ਲਿਆ, ਬੱਚੇ ਤੁਹਾਡੇ ਆ ਗਏ, ਇਹਨਾਂ ਨੂੰ ਛੱਡ ਜਾਓ, ਤੁਸੀਂ ਢਾਡੀ ਪਰੰਪਰਾ ਨੂੰ ਫਿਰ ਸਾਂਭੋ, ਸਟੇਜਾਂ ਸਾਂਭੋ, ਬੜੀ ਲੋੜ ਵਾ। ਨਹੀਂ ਤਾਂ ਕੱਚ ਘੜਾ 'ਚ ਬੋਲਣ ਵਾਲੇ ਢਾਡੀ ਬਹੁਤ ਨੇ, ਪਰ ਜਿਹੜੀਆਂ ਸਟੇਜਾਂ ਉੱਤੇ ਕੋ ਖਾਸ ਕੋ ਪੜਚੋਲ ਕਰਕੇ ਇਤਿਹਾਸ ਨੂੰ ਛਾਣਬੀਣ ਕਰਕੇ ਪੇਸ਼ ਕਰਨਾ, ਖੋਜ ਕਰਨੀ, ਪੜ੍ਹਨਾ, ਉਹਦਾ ਕੋ ਆਪਣਾ ਹੀ ਸਵਾਦ ਹੁੰਦਾ ਹੈ। ਸਤਿਗੁਰ ਕਿਰਪਾ ਕਰੇ, ਕਿਉਂਕਿ ਦਾਸ ਨੂੰ ਵੀ ਸ਼ੌਂਕ ਹੈ। ਮੇਰੀ ਆਪਣੀ ਲਾਇਬ੍ਰੇਰੀ 1800 ਤੋਂ ਉੱਪਰ ਕਿਤਾਬਾਂ ਪਈਆਂ, ਜਿਹੜੀਆਂ ਮੇਰੀਆਂ ਪੜ੍ਹੀਆਂ ਹੋਈਆਂ। ਮੈਂ ਹਿੰਦੂ ਧਰਮ ਨੂੰ ਵੀ ਪੜ੍ਹਿਆ, ਮੈਂ ਮੁਸਲਮਾਨ ਧਰਮ ਨੂੰ ਵੀ ਪੜ੍ਹਿਆ, ਮੈਂ ਗੀਤਾ ਪੜ੍ਹੀ, ਰਮਾਇਣ ਪੜ੍ਹੀ, ਸ਼ਿਵ ਪੁਰਾਣ ਪੜ੍ਹਿਆ, ਕੁਰਾਨ ਪੜ੍ਹੀ, ਬਾਈਬਲ ਪੜ੍ਹੀ। ਕਿਉਂਕਿ ਜੇ ਤੁਸੀਂ ਪੜ੍ਹੋ ਗੁਰਬਾਣੀ, ਸਤਿਗੁਰ ਕਹਿੰਦੇ ਨੇ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਅਸੀਂ ਤਕਰੀਬਨ ਸਟੇਜਾਂ ਦੇ ਖੜ ਖੜ ਕੇ ਬਹੁਤ ਵਾਰੀ ਅਸੀਂ ਬਾਈਬਲ ਹਿੰਦੂਆਂ ਨੂੰ ਭੰਡੀ ਜਾਂਦੇ, ਨਹੀਂ ਸਾਡਾ ਇਹ ਸਿਧਾਂਤ ਨਹੀਂ। ਜੱਟ ਬਰਾਜੀ ਦਾ ਇੱਕ ਇਕੱਲਾ ਧੰਨਾ ਹੋਊਗਾ, ਜਲਾਇਆਂ ਦਾ ਇਕੱਲਾ ਕਬੀਰ ਹੋਊਗਾ, ਰਵਿਦਾਸੀਆਂ ਦਾ ਇਕੱਲਾ ਰਵਿਦਾਸ ਹੋਊਗਾ, ਛੀਂਬੀਆਂ ਦਾ ਇਕੱਲਾ ਨਾਮਦੇਵ ਹੋਊਗਾ। ਆ ਹੁਣ ਸੁਣਿਓ ਧਿਆਨ ਨਾਲ, 16 ਬ੍ਰਾਹਮਣ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ, 16 ਬ੍ਰਾਹਮਣ, 65 ਬ੍ਰਾਹਮਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸ਼ਹੀਦ ਹੋਏ ਹੋਏ ਆ। ਮੈਂ ਕਈ ਵਾਰ ਸਟੇਜਾਂ ਦੇ ਕਹਿੰਦਾ ਹੁੰਦਾ, ਬੰਦਾ ਮਾੜਾ ਹੋ ਸਕਦਾ, ਕੌਮ ਕਦੀ ਮਾੜੀ ਨਹੀਂ ਹੋ ਸਕਦੀ। ਤੇ ਸਾਡੇ ਸਿੱਖਾਂ 'ਚ ਕਿਤੇ ਹੈ ਨਹੀਂ, ਕਿੱਡੇ ਕਿੱਡੇ ਗਦਾਰ ਬੈਠੇ ਆ, ਬਹੁਤ ਬੈਠੇ ਆ ਗਦਾਰ, ਕਿਤੇ ਝੱਗਾ ਚੱਕੀ ਢਾਡਾ ਆਪਣਾ ਨੰਗਾ ਹੁੰਦਾ। ਸੋ ਅੰਤ ਵਿੱਚ ਮੈਂ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰ ਕਿਰਪਾ ਕਰੇ, ਗੁਰੂ ਘਰ ਦੇ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਜੀ, ਭਾਵਾਂ 17 ਤੋਂ ਉੱਪਰ ਉਮਰ ਹੋ ਗਈ, ਪਰ ਫਿਰ ਵੀ ਸਟੇਜ 'ਤੇ ਗੁਰਮਤਿ ਦਾ ਪਹਿਰਾ ਦਿੰਦੇ ਨੇ, ਸਤਿਗੁਰ ਕਿਰਪਾ ਕਰੇ। ਗਿਆਨੀ ਨਿਸ਼ਾਨ ਸਿੰਘ ਜੀ ਕਥਾਵਾਚਕ ਨੇ, ਬੜਾ ਆਲਾ ਸਟੇਜਾਂ ਦੇ ਸ਼ਿੰਗਾਰ ਨੇ। ਗਿਆਨੀ ਗੁਰਸ਼ਰਨ ਸਿੰਘ ਜੀ, ਆ ਜਿਹੜੇ ਸਾਡੇ ਤੋਂ ਪਹਿਲਾਂ ਕਥਾ ਨਿਭਾ ਕਰਕੇ ਗਏ ਨੇ, ਬਹੁਤ ਚੰਦ ਬੁਲਾਰੇ ਨੇ, ਚੰਦ ਬੁਲਾਰੇ, ਬਾਕੀ ਕੂੜਾ ਕਰਕਟ ਬਹੁਤ ਵਾ। ਬਹੁਤ ਵਾਰ ਤੁਹਾਨੂੰ ਸੰਗਤ ਨੂੰ ਖੁਸ਼ ਕਰਨ ਵਾਸਤੇ ਬਸ ਜਿੱਦਾਂ ਦਾ ਸਿਆਣੇ ਨਿਕਲ ਮੈਂ ਜਿੱਦਾਂ ਦਾ ਮੂੰਹ ਉਦਾਂ ਦੀ ਚਪੇੜ ਮਾਰ ਦਿਓ, ਨਹੀਂ ਸਟੇਜ ਤੋਂ ਪਾਣੀ ਵੰਡ ਨਾ ਹੋਵੇ। ਮੈਂ ਕਈ ਵਾਰ ਕਹਿੰਦਾ ਹੁੰਦਾ ਗੁਰਦੁਆਰੇ ਵਿੱਚ ਤੀਜੀ ਧਿਰ ਹੈ ਨੀ, ਇੱਕ ਧਿਰ ਗੁਰੂ ਗ੍ਰੰਥ ਸਾਹਿਬ, ਇੱਕ ਧਿਰ ਤੁਸੀਂ ਆ, ਇਹਦੇ ਵਿੱਚ ਪ੍ਰਬੰਧਕ ਵੀਰ ਵੀ ਆ ਜਾਂਦੇ ਆ। ਜਿੱਦਣ ਗੁਰਦੁਆਰੇ ਵਿੱਚ ਤੀਜੀ ਧਿਰ ਬਣ ਗਈ ਫਿਰ ਉਹ ਗੁਰਦੁਆਰਾ ਨਹੀਂ ਰਹੂਗਾ, ਉਹ ਫਿਰ ਨਿੱਜੀ ਜਾਇਦਾਦ ਬਣ ਜਾਊਗੀ, ਗੁਰਦੁਆਰਾ ਨਹੀਂ ਰਹੂਗਾ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਰ ਵਾਰ ਅਸੀਂ ਇਹੀ ਗੱਲ ਕਹਿ ਰਹੇ ਹਾਂ ਵੀ ਜੇ ਕਿਤੇ ਪੌਣੇ ਛੇ ਮਹੀਨਿਆਂ 'ਚ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਦ ਘਾਟ ਬੋਲ ਹੋ ਗਿਆ ਹੋਵੇ ਅਸੀਂ ਮਾਫ਼ੀ ਚਾਹੁੰਦੇ ਹਾਂ। ਸਤਿਗੁਰੂ ਕਿਰਪਾ ਕਰੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਸਾਨੂੰ ਢਾਡੀ ਬਣਨ ਦਾ, ਸਤਿਗੁਰੂ ਜਾਚ ਬਖਸ਼ਿਸ਼ ਕਰੇ ਸਾਰੀ ਸੰਗਤ ਚਕਾਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਇ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰੋਂ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਐ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੇ ਘਰ ਨੌਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚਿਤ ਆਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ। ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮਤਬੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਅਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਵਾਂਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਸੱਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ
जो प्रभ को मिल बोच है, खोज शब्द में।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤੰਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ। ਜਿਨ ਕਉ ਨਦਰ ਕਰਮ ਹੋਵੇ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ।

बहुत जन्म परमत तैं हार्यो अस्थिर मत नहीं पाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਦੀਵਾਨ ਦੇ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਸੀ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ, ਸੋ ਗੁਰੂ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆਂ ਪਵਿੱਤਰ ਮੁੱਖ ਵਾਕ ਬਖਸ਼ਿਆ, ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਰਾਗ ਸੋਠ ਵਿੱਚੋਂ ਹੈ, ਜੋ ਆਪ ਜੀ ਨੇ ਮੁੱਖ ਵਾਕ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਤੋ ਥੋੜ੍ਹਾ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਆਪ ਜਿਨ੍ਹਾਂ ਸੰਗਤਾਂ ਨੇ ਨਹੀਂ ਲਿਆ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਮੁੱਚੀ ਸੰਗਤ ਵਾਸਤੇ ਤਿਆਰ। ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤੋ ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਰੋਜ਼ਮਰਾ ਰੂਟੀਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਰਹਿਣਾ, ਦਰਸ਼ਨ ਦੀਦਾਰੇ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਰਹਿਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਇੱਕ ਬਾਰੂ ਦੀ ਰੇਤ ਹੈ ਤੇ ਪਾਣੀ ਦਾ ਬੁਰਬਲ। ਇਸ ਕਰਕੇ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਦਾ ਨਹੀਂ ਰਹਿਣਾ। ਸਤਿਗੁਰਾਂ ਨੇ ਇਹ ਸੰਦੇਸ਼ਾ ਦਿੱਤਾ ਤੇ ਸਿੱਖ ਜਿਹੜੇ ਸਨ ਹਿੰਦੁਸਤਾਨ ਦੀ ਮਖਲੂਮ ਜਿਹੜੀ ਸੀ, ਪ੍ਰਜਾ ਜਿਹੜੀ ਸੀ, ਨਿਤਾਣੇ ਤੇ ਨਮਾਣੇ ਲਤਾੜੇ ਹੋਏ ਲੋਕ ਸਨ ਜਿਹੜੇ, ਇਹਨਾਂ ਨੇ ਹੱਥ ਵਿੱਚ ਫਿਰ ਸ਼ਸਤਰ ਪਕੜੇ। ਸ਼ਸਤਰ ਪਕੜ

ਉਹ ਜੋ ਗਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਗੁਰਦੇਵ ਦੀ ਬੜੀ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ ਸਤਿਗੁਰ ਦੇ ਦਰਬਾਰ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਆਓ ਸਾਧ ਸੰਗਤ ਦੀ ਸਮਾਂ ਹੈ ਗੁਰਬਾਣੀ ਵਿਚਾਰ ਦਾ। ਤਿੰਨ ਸਮੇਂ ਗੁਰੂ ਘਰ ਵਿੱਚ ਕਥਾ ਹੁੰਦੀ ਹੈ, ਤਿੰਨੇ ਸਮੇਂ ਹੀ ਗੁਰਬਾਣੀ ਨੂੰ ਵਿਚਾਰਿਆ ਜਾਂਦਾ ਹੈ। ਅੰਮ੍ਰਿਤ ਵੇਲੇ ਜੋ ਅੱਜ ਦਾ ਸਤਿਗੁਰੂ ਦਾ ਪਾਵਨ ਹੁਕਮਨਾਮਾ ਉਪਦੇਸ਼ ਹੈ, ਬਾਹਰ ਸਕਰੀਨ ਤੇ ਵੀ ਹੈ ਵੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਮੂੰ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ। ਸੋ ਇਹ ਜਿਹੜਾ ਪਾਵਨ ਸਲੋਕ ਸ਼ੰਤ ਗੁਰੂ ਅਰਜਨ ਸਾਹਿਬ ਦਾ ਜੈਤ ਸ੍ਰੀ ਰਾਗ ਵਿੱਚ ਸੀ ਉਹਨੂੰ ਵਿਚਾਰਿਆ ਸੀ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਚੱਲਦੀ ਹੈ ਜਿਹੜੀ ਕਿ 327 ਅੰਕ ਦੇ ਉੱਤੇ ਪਹੁੰਚੀ ਹੈ ਤੇ ਸ਼ਾਮ ਨੂੰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ। ਸੋ ਆਓ ਸਾਧ ਸੰਗਤ ਇੱਕ ਵਾਰ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਵਿੱਚ ਕਬੀਰ ਸਾਹਿਬ ਦਾ ਇਹ ਪਾਵਨ ਸ਼ਬਦ ਹੈ। ਸ਼ਬਦ ਦੇ ਰਹਾਓ ਵਾਲੇ ਬਚਨ ਨੇ ਅਬ ਕੈਸੇ ਮਰੂ ਮਰਨ ਮਨ ਮਾਨਿਆ। ਮਰੋਂ ਦਾ ਅਰਥ ਹੈ ਮੈਂ ਮਰਾਂ, ਜਿਵੇਂ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਜਦੋਂ ਉਚਾਰਨ ਹੁੰਦਾ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜੇ ਉਹਦਾ ਉਚਾਰਨ ਤੁਸੀਂ ਕਰੋਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਤੇ ਇਹ ਦੂਜੇ ਲਈ ਹੋ ਜਾਵੇਗੀ ਗੱਲ, ਪਰ ਜੇ ਉਹਨੂੰ ਤੁਸੀਂ ਇੱਦਾਂ ਪੜੋਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਹ ਗੱਲ ਆਪਣੀ ਹੋ ਜਾਵੇਗੀ। ਕਲ ਕਲੇਸ਼ ਤਨ ਮਾਹੇ ਮਿਟਾਵੋ ਮੈਂ ਮਿਟਾਉਂਦਾ ਹਾਂ। ਇੱਥੇ ਵੀ ਐਸੀ ਗੱਲ ਹੀ ਹੈ ਵੀ ਅਬ ਕੈਸੇ ਮਰੂੰ, ਹੁਣ ਮੈਂ ਕਿਵੇਂ ਮਰਾਂ। ਮਰਨ ਮਨ ਮਾਨਿਆ, ਮੇਰਾ ਤੇ ਮਨ ਮੌਤ ਨੂੰ ਮੰਨ ਗਿਆ ਹੈ, ਮੈਂ ਕਿਵੇਂ ਮਰਾਂ। ਅੱਛਾ ਕਮਾਲ ਦੀ ਗੱਲ ਵੇਖੋ, ਭਗਤ ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਕਿਵੇਂ ਮਰਾਂ। ਹੁਣ ਦੋ ਸ਼ਬਦ ਨੇ, ਪਹਿਲਾਂ ਵੀ ਮਰਨ ਆਇਆ ਹੈ, ਦੂਜੇ ਨੰਬਰ ਤੇ ਵੀ ਮਰਨ ਆਇਆ ਹੈ। ਪਰ ਸਾਨੂੰ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ। ਇੱਕ ਮੌਤ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬੰਦਾ ਜਹਾਨ ਤੇ ਆਇਆ ਤੇ ਚਲਿਆ ਗਿਆ, ਵੈਸੇ ਨਾ ਇੱਥੇ ਕੋਈ ਆਉਂਦਾ ਹੈ ਨਾ ਜਾਂਦਾ ਹੈ, ਇਹ ਵੀ ਇੱਕ ਵਿਚਾਰ ਚੱਲਦੀ ਹੈ ਕਿ ਆਉਂਦਾ ਜਾਂਦਾ ਤਾਂ ਨਹੀਂ ਹੈ ਵੀ ਮਿੱਟੀ ਇਕੱਠੀ ਹੋਈ ਹੈ ਅੰਦਰ ਸਾਹ ਨੇ ਤੇ ਉਹੀ ਮਿੱਟੀ ਜਿਹੜੀ ਹੈ ਉਹ ਖਤਮ ਹੋ ਕੇ ਮਿੱਟੀ ਦੇ ਵਿੱਚ ਮਿਲ ਗਈ, ਫਿਰ ਕੋਈ ਆਇਆ ਕਿੱਥੋਂ ਸੀ ਤੇ ਚਲਿਆ ਕਿੱਥੇ ਗਿਆ। ਹੁਣ ਪੰਜਾਂ ਤੱਤਾਂ ਦੀ ਕਾਇਆ ਹੈ ਤੇ ਪੰਜਾਂ ਤੱਤਾਂ ਦੇ ਵਿੱਚ ਜਿਹੜੇ 5 ਐਲੀਮੈਂਟ ਨੇ ਉਹ ਪੰਜਾਂ ਤੱਤਾਂ ਵਿੱਚ ਵਾਪਸ ਮਿਲ ਗਏ। ਫਿਰ ਜੇ ਸੋਚਿਆ ਜਾਵੇ ਤੇ ਕੌਣ ਆਇਆ ਸੀ ਤੇ ਕੌਣ ਚਲਿਆ ਗਿਆ। ਹੁਣ ਸਤਿਗੁਰੂ ਦੀ ਬਾਣੀ ਨੇ ਵੈਸੇ ਇਸ ਗੱਲ ਦਾ ਵੀ ਜ਼ਿਕਰ ਕੀਤਾ। ਹਾਂ ਇੱਕ ਥਿਊਰੀ ਸੰਸਾਰ ਵਿੱਚ ਇਹ ਜ਼ਰੂਰ ਚੱਲਦੀ ਹੈ ਵੀ ਬੰਦੇ ਦੇ ਅੰਦਰ ਇੱਕ ਆਤਮਾ ਹੁੰਦੀ ਹੈ ਜਿਹੜੀ ਅਸੀਂ ਫਿਲਮਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਆਮ ਵਹਿੰਦੇ ਹਾਂ ਵੀ ਉਹ ਬੰਦੇ ਦੇ ਅੰਦਰੋਂ ਇੱਦਾਂ ਨਿਕਲਦੀ ਹੈ, ਉਹ ਉੱਡ ਜਾਂਦੀ ਹੈ ਕਿਤੇ ਦੂਰ ਚਲੇ ਜਾਂਦੀ ਹੈ। ਪਰ ਗੁਰਮਤਿ ਦੀ ਫਿਲਾਸਫੀ ਇਹ ਨਹੀਂ ਹੈ, ਸਿੱਖੀ ਵਿੱਚ ਇਸ ਚੀਜ਼ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹਾਂ ਸ਼ਬਦ ਜ਼ਰੂਰ ਵਰਤੇ ਨੇ ਆਤਮਾ ਆਤਮ, ਆਤਮ ਦਾ ਅਰਥ ਹੈ ਆਪਣਾ ਆਪਾ ਆਪਣਾ ਆਪਾ,
ਤੇ ਬਾਣੀ ਨੇ ਗੱਲ ਬੜੀ ਪ੍ਰੈਕਟੀਕਲ ਜੀ ਕੀਤੀ ਹੈ ਵੀ ਹੁਣ ਬੰਦੇ ਦੀ ਆਤਮਾ ਜਿਹੜੀ ਹੈ ਉਹ ਚਲੇ ਗਈ, ਫਿਰ ਅੱਗੇ ਬਹੁਤ ਸਾਰੀਆਂ ਕਹਾਣੀਆਂ ਸਟੋਰੀਜ਼ ਇੱਦਾਂ ਦੀਆਂ ਵੀ ਬਣੀਆਂ ਵੀ ਉਸ ਆਤਮਾ ਨੂੰ ਫਿਰ ਅੱਗੇ ਕਸ਼ਟ ਮਿਲੇ। ਹੁਣ ਆਤਮਾ ਨੂੰ ਕਸ਼ਟ ਤੇ ਮਿਲ ਹੀ ਨਹੀਂ ਸਕਦਾ ਜੇ ਵੇਖਿਆ ਜਾਵੇ, ਜੇ ਆਪਾਂ ਥੋੜਾ ਜਿਹਾ ਸੋਚੀਏ ਵੀ ਪੰਜ ਤੱਤ ਪੰਜਾਂ ਤੱਤਾਂ ਵਿੱਚ ਮਿਲ ਗਏ, ਫਿਰ ਤਪਦਿਆਂ ਕੜਾਹਾਂ 'ਚ ਕਿੰਨੇ ਬਹਿਣਾ, ਠੰਡੀਆਂ ਸਿੱਲਾਂ ਉੱਤੇ ਕਿੰਨੇ ਲੇਟਣਾ, ਬਰਫ਼ ਦੇ ਜਿਹੜੀ ਸਿੱਲ ਹੈ ਉਹਦੇ ਉੱਤੇ ਕਿੰਨੇ ਲੇਟਣਾ, ਜਦੋਂ ਸਰੀਰ ਤੇ ਇੱਥੇ ਹੀ ਖਤਮ ਹੋ ਗਿਆ। ਕੋਈ ਵੀ ਜਿਹੜੀ ਚੀਜ਼ ਹੈ ਜਦੋਂ ਆਪਾਂ ਨੂੰ ਦੁੱਖ ਪਹੁੰਚਦਾ, ਕਿਹਨੂੰ ਪਹੁੰਚਦਾ, ਬਾਡੀ ਨੂੰ ਪਹੁੰਚਦਾ ਹੈ ਨਾ, ਸਰੀਰ ਨੂੰ ਹੀ ਪਹੁੰਚੇਗਾ। ਜਿਹੜਾ ਆਕਾਰ ਵਿੱਚ, ਜਿਹੜਾ ਆਕਾਰ ਵਿੱਚ ਹੀ ਨਹੀਂ ਹੈ ਉਹਨੂੰ ਦੁੱਖ ਕਿਵੇਂ ਪਹੁੰਚੇਗਾ। ਹਵਾ ਨੂੰ, ਹਵਾ ਕਦੀ ਜ਼ਖਮੀ ਹੋਈ ਪਹਾੜ 'ਚ ਵੱਜ ਕੇ? ਹਵਾ ਥੋੜਾ ਕਦੀ ਜ਼ਖਮੀ ਹੁੰਦੀ, ਹਵਾ ਦੇ ਹਵਾ ਕੰਡਿਆਂ ਦੇ ਵਿੱਚੋਂ ਦੀ ਲੰਘ ਜਾਵੇ, ਕਦੀ ਹਵਾ ਲੀਰੋ ਲੀਰ ਹੁੰਦੀ ਹੈ? ਕਿਉਂਕਿ ਉਹ ਉਹ ਉਸ ਫਾਰਮ 'ਚ ਹੀ ਨਹੀਂ ਹੈਗੀ ਕਿ ਉਹਨੂੰ ਲੀਰੋ ਲੀਰ ਕੀਤਾ ਜਾ ਸਕੇ, ਉਸ ਫਾਰਮ 'ਚ ਨਹੀਂ ਹੈ। ਹੁਣ ਕੋਈ ਬੰਦਾ ਆਖੇ ਜੀ ਹਵਾ ਨੂੰ, ਜਿਹੜਾ ਹੈ ਹਵਾ ਅੱਗ ਦੇ ਉੱਤੇ ਵੱਜੀ ਤੇ ਹਵਾ ਝੁਲਸ ਗਈ, ਕਿੱਦਾਂ ਝੁਲਸੇਗੀ? ਉਹ ਝੁਲਸ ਹੀ ਨਹੀਂ ਸਕਦੀ। ਹਵਾ ਜਿਹੜੀ ਹੈ ਉਹ ਪਾਣੀ 'ਚ ਡੁੱਬ ਕੇ ਮਰ ਗਈ, ਕਿੱਦਾਂ ਮਰੇਗੀ? ਆਪਾਂ ਨੂੰ ਪਤਾ ਹੈ ਵੀ ਉਹਦੀ ਕੋਈ ਫਿਜ਼ੀਕਲ ਫਾਰਮ ਇੱਦਾਂ ਦੀ ਨਹੀਂ ਹੈ ਜਿੱਦਾਂ ਦੀ ਬੰਦੇ ਦੀ ਬਾਡੀ ਦੀ ਹੈ। ਹੁਣ ਬਾਡੀ ਜਿਹੜੀ ਸੀ ਉਹ ਪੰਜਾਂ ਤੱਤਾਂ ਤੋਂ ਸੀ, ਤੇ ਬਾਬੇ ਨੇ ਆਖਿਆ ਵੀ ਇਹ ਤੱਤਾਂ ਨਾਲ ਤੱਤ ਮਿਲ ਗਏ, ਤੱਤਾਂ ਦੇ ਨਾਲ ਤੱਤ ਮਿਲ ਗਏ, ਹਵਾ ਹਵਾ ਵਿੱਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਫਿਰ ਨਵੀਂ ਪ੍ਰੋਡਕਸ਼ਨ ਜਿਹੜੀ ਆ ਉਹ ਅੱਗੇ ਤੋਂ ਅੱਗੇ ਚੱਲ ਪਈ। ਇਹੋ ਬੰਦੇ ਦੇ ਸਰੀਰ ਨੂੰ ਦਫਨਾ ਦਿੱਤਾ ਜਾਵੇ, ਜਦੋਂ ਸਰੀਰ ਗਲਦਾ ਏ ਤੇ ਉਹਦੇ ਵਿੱਚ ਕਿਰਮ ਪੈਦਾ ਹੋ ਜਾਂਦੇ ਨੇ, ਮਤਲਬ ਉਸ ਗਲੇ ਹੋਏ ਚੰਮ ਦੇ ਵਿੱਚੋਂ ਵੀ ਕੀੜੇ ਪੈਦਾ ਹੋ ਜਾਂਦੇ। ਬੰਦੇ ਦੀ ਬਾਡੀ 'ਤੇ ਕੋਈ ਜ਼ਖਮ ਹੋ ਜਾਵੇ ਤੇ ਉੱਥੇ ਵੀ ਕੀੜੇ ਚੱਲ ਜਾਂਦੇ ਨੇ, ਉਸ ਗੰਦਗੀ 'ਚੋਂ ਵੀ ਕੀੜੇ ਪੈਦਾ ਹੋ ਜਾਂਦੇ। ਇਸ ਕਰਕੇ ਮਹਾਰਾਜ ਬਾਣੀ ਵਿੱਚ ਕੋਈ ਇੱਦਾਂ ਦਾ ਦਾਅਵਾ ਨਹੀਂ ਕਰਦੇ। ਹਾਂ, ਇਹ ਜ਼ਰੂਰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਵੀ ਲੋਕਾਂ ਦੀ ਇੱਦਾਂ ਮਨੌਤ ਸੀ ਤੇ ਉਹਨਾਂ ਨੂੰ ਸਮਝਾਉਣ ਲਈ ਬਾਬੇ ਨੇ ਇਹ ਐਗਜ਼ਾਮਪਲਾਂ ਵਰਤੀਆਂ ਨੇ, ਅਦਰਵਾਈਜ਼ ਗੁਰਮਤ ਦਾ ਕੋਈ ਇੱਦਾਂ ਦਾ ਦਾਅਵਾ ਨਹੀਂ ਹੈ। ਆਪਾਂ ਬਾਣੀ ਵਿੱਚੋਂ ਇੱਕ ਬਚਨ ਪੜ੍ਹ ਲੈਂਦੇ, ਥੋੜ੍ਹੀ ਜਿਹੀ ਗੱਲ ਸਪਸ਼ਟ ਹੋਵੇਗੀ। ਜਦੋਂ ਬੰਦਾ ਮਰਦਾ, ਸਤਿਗੁਰ ਨੇ ਆਖਿਆ ਉਹਦੇ ਸਰੀਰ ਨਾਲ ਕੀ ਕੀਤਾ ਜਾਂਦਾ, ਇੱਕ ਦੱਜਾ ਇੱਕ ਦੱਬੀ ਹੈ। ਦੱਜੇ ਦਾ ਅਰਥ ਹੁੰਦਾ ਸਾੜਨਾ, ਦੱਬੀਏ ਦਾ ਅਰਥ ਹੈ ਉਹਨੂੰ ਧਰਤੀ ਦੇ ਵਿੱਚ ਦਬਾ ਦੇਣਾ, ਜਿਵੇਂ ਮੁਸਲਮਾਨ ਜਾਂ ਈਸਾਈ ਦਬਾਉਂਦੇ ਨੇ। ਇੱਕ ਦੱਜਾ, ਹੁਣ ਸਾੜਦੇ ਆਮ ਤੌਰ 'ਤੇ ਕੌਣ ਸੀ? ਜਿਹੜੇ ਹਿੰਦੁਸਤਾਨੀ ਕਲਚਰ ਵਿੱਚ ਸੀ ਉਹ ਸਾੜਦੇ ਨੇ, ਕਿਉਂਕਿ ਰੁੱਖ ਵਾਧੂ ਹੈ। ਜਿਹੜੇ ਅਰਬ ਵਾਲੇ ਮੰਨੇ ਸੀ ਉਹ ਦਫਨਾਉਂਦੇ ਸਨ, ਕਿਉਂਕਿ ਉੱਥੇ ਰੇਤ ਹੈ, ਮਿੱਟੀ ਹੈ, ਰੁੱਖ ਦਾ ਐਡਾ ਕੋਈ ਪ੍ਰਬੰਧ ਨਹੀਂ ਸੀ। ਵੈਸੇ ਇਹਦਾ ਰੀਜ਼ਨ ਕਲਚਰ ਨਾਲ ਜੁੜਿਆ ਹੋਇਆ ਸੀ, ਧਰਮ ਨਾਲ ਨਹੀਂ ਸੀ। ਧਰਮ 'ਤੇ ਬਹੁਤ ਬਾਅਦ 'ਚ ਆਏ, ਲੋਕ ਪਹਿਲਾਂ ਵੀ ਸਰੀਰਾਂ ਦੀ ਸੰਭਾਲ ਕਰਦੇ ਸੀ ਨਾ। ਹੁਣ ਜੇ ਆਪਾਂ ਇਹ ਆਖੀਏ ਵੀ ਸਿੱਖਾਂ ਵਿੱਚ ਜਿਹੜੀ ਸਾੜਨ ਦੀ ਮਰਿਆਦਾ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤੀ, ਨਹੀਂ, ਉਹ ਪਹਿਲਾਂ ਵੀ ਚੱਲਦੀ ਆ ਰਹੀ ਸੀ। ਪਹਿਲਾਂ ਵੀ ਲੋਕ ਦਫਨਾਉਂਦੇ ਸੀ ਤੇ ਬੜੇ ਤਰੀਕਿਆਂ ਨਾਲ ਦਫਨਾਉਂਦੇ ਸੀ। ਮੈਨੂੰ ਯਾਦ ਹੈ ਮੈਂ ਜਗਨਨਾਥਪੁਰੀ ਇੱਕ ਵਾਰ ਗਿਆ, ਉੜੀਸਾ ਦੇ ਵਿੱਚ ਪੈਂਦਾ, ਜਿੱਥੇ ਗੁਰੂ ਸਾਹਿਬ ਨੇ ਆਰਤੀ ਉਚਾਰਨ ਕੀਤੀ। ਉੱਥੇ ਇੱਕ ਸਥਾਨ ਬਣਿਆ ਵੈਸੇ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰੇ ਸਾਹਿਬ ਦਾ, ਕਿਉਂਕਿ ਉੱਥੋਂ ਦਾ ਰਹਿਣ ਵਾਲਾ ਸੀ, ਤੇ ਸਮੁੰਦਰ ਦਾ ਕੰਢਾ ਹੈ ਉੱਥੇ, ਤੇ ਸਮੁੰਦਰ ਦੇ ਕੰਢੇ ਉੱਤੇ ਮੜੀਆਂ ਬਣੀਆਂ ਹੋਈਆਂ ਨੇ। ਉਹ ਕੀ ਕਰਦੇ ਨੇ ਵੀ ਬੰਦੇ ਨੂੰ ਨਾ ਅੱਧ ਭੁੰਨਾ ਜਿਹਾ ਕਰਕੇ, ਜਿਵੇਂ ਮਤਲਬ ਉਹਨਾਂ ਨੇ ਉੱਥੇ ਰੱਖਿਆ ਅੱਗ ਦੇ ਉੱਤੇ, ਥੋੜ੍ਹਾ ਜਿਹਾ ਉਹਨੂੰ ਜਲਾ ਕੇ ਤੇ ਜਿਹੜੀ ਉਹਦੀ ਬਾਡੀ ਹੁੰਦੀ ਉਹਨੂੰ ਸਮੁੰਦਰ 'ਚ ਸੁੱਟ ਦਿੰਦੇ ਨੇ। ਹੁਣ ਉਹ ਵੀ ਕਲਚਰ ਉੱਥੇ ਮੌਜੂਦ ਹੈ। ਆਪਣੇ ਵਾਲੇ ਬੰਨੇ ਜਿਹੜਾ ਉਹ ਪੂਰਾ ਹੀ ਉਹਨੂੰ ਸਾੜ ਦਿੰਦੇ ਨੇ। ਹੁਣ ਵੇਖੋ, ਉਹ ਭਾਵੇਂ ਜਦੋਂ ਹਿੰਦੂ ਹੈ ਭਾਵੇਂ, ਹਾਂ, ਜਿਹੜੇ ਕਨਵਰਟ ਹੋ ਕੇ ਮੁਸਲਮਾਨ ਬਣ ਗਏ ਉਹ ਤੇ ਫਿਰ ਦਫਨਾਉਣ ਲੱਗ ਪਏ, ਨਹੀਂ ਤੇ ਪਹਿਲਾਂ ਇੱਦਾਂ ਹੀ ਚੱਲਦਾ ਆ ਰਿਹਾ ਸੀ। ਸਤਿਗੁਰ ਨੇ ਕਿਹਾ ਇੱਕ ਦੱਜਾ, ਇੱਕ ਸਾੜ ਦਿੰਦੇ ਨੇ, ਇੱਕ ਦੱਬੀ ਹੈ, ਇੱਕ ਉਹਨਾਂ ਨੇ ਦੱਬ ਦਿੱਤਾ ਮਿੱਟੀ 'ਚ ਪਾ ਦਿੱਤਾ। ਤੇ ਉੱਥੇ ਫਿਰ ਇਸਲਾਮਿਕ ਇੱਕ ਪਰੰਪਰਾ ਨਾਲ ਜੁੜ ਗਈ ਵੀ ਦਫਨਾਇਆ ਜਾ ਤਾਂ ਜਾਂਦਾ ਹੈ ਵੀ ਇੱਕ ਦਿਨ ਕਿਆਮਤ ਵਾਲਾ ਦਿਨ ਆਉਣਾ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਜਿੰਨੇ ਦਫਨਾਏ ਹੋਏ ਨੇ ਇਹਨਾਂ ਨੂੰ ਉਠਾ ਕੇ ਤੇ ਅੱਗੇ ਲੈ ਜਾਣਾ। ਹੁਣ ਕਿਹੜੀ ਚੀਜ਼ ਉਠਾਉਣੀ ਹੈ? ਸਰੀਰ ਉੱਠੇਗਾ ਕਦੀ? ਸਰੀਰ ਤੇ ਉੱਠ ਹੀ ਨਹੀਂ ਸਕਦਾ। ਇਸ ਕਰਕੇ ਮੁਸਲਮਾਨ ਕਹਿੰਦਾ ਹੈ ਵੀ ਜਿਹੜਾ ਬੰਦਾ ਸੜਦਾ ਹੈ ਨਾ, ਉਹਦੀ ਇਹ ਥਿਊਰੀ ਬਣ ਗਈ, ਇਹਦੀ ਉਹਦੀ ਇਹ ਵਿਚਾਰ ਬਣ ਗਈ ਵੀ ਜਿਹੜੇ ਮੁਸਲਮਾਨ ਨੂੰ ਸਾੜ ਦਿੱਤਾ ਗਿਆ ਉਹ ਮੁਸਲਮਾਨ ਦੋਜਕ ਦੀ ਅੱਗ ਵਿੱਚ ਸੜਦਾ, ਨਰਕ 'ਚ ਜਾਂਦਾ।
ਤੇ ਮਹਾਰਾਜ ਨੇ ਬਾਣੀ ਦੇ ਵਿੱਚ ਫਿਰ ਇੱਕ ਜ਼ਿਕਰ ਕੀਤਾ, ਆਸਾ ਕੀ ਵਾਰ ਵਿੱਚ ਤੁਸੀਂ ਉਹ ਬੋਲ ਪੜ੍ਹਦੇ ਹੋ ਵੀ ਮਿੱਟੀ ਮੁਸਲਮਾਨ ਕੀ ਪੇੜਿਆ ਪਈ ਘੁਮਿਆਰ। ਬਾਬੇ ਨੇ ਆਖਿਆ ਮੁਸਲਮਾਨ ਦੀ ਮਿੱਟੀ ਘੁਮਿਆਰ ਲੈ ਗਿਆ ਪੁੱਟ ਕੇ, ਕਬਰ ਸੀ ਕੋਈ ਉੱਥੋਂ ਉਹ ਮਿੱਟੀ ਪੁੱਟ ਕੇ ਲੈ ਗਿਆ। ਮੈਂ ਪਿਛਲੇ ਦਿਨ ਹੀ ਇੱਕ ਅਰਜ਼ ਕੀਤੀ ਸੀ, ਜੇ ਤੁਹਾਡੇ ਜਲੰਧਰ ਲਾਗੋਂ ਦੇ ਨੇ, ਭੋਗਪੁਰ ਲਾਗੋਂ ਦੇ ਨੇ ਨਾ ਸੱਜਣ, ਉੱਥੇ ਇੱਕ ਪਿੰਡ ਪੈਂਦਾ ਅਰਾਸਤ ਕੋ, ਭੋਗਪੁਰ ਦੇ ਨਾਲ ਹੀ ਅਰਾਸਤ ਕੋ, ਉੱਥੋਂ ਦਾ ਇੱਕ ਵਕੀਲ ਸੱਜਣ ਮੈਨੂੰ ਮਿਲਿਆ ਅਤੇ ਉਹ ਦੱਸੇ ਕਹਿੰਦਾ ਵੀ ਬਾਬਾ ਜੀ ਸਾਡਾ ਸਾਰਾ ਪਿੰਡ ਕਬਰਾਂ ਦੇ ਉੱਤੇ ਹੈ। ਜਦੋਂ 1947 ਦੀ ਵੰਡ ਹੋਈ ਨਾ, ਇੱਥੇ ਮੁਸਲਮਾਨਾਂ ਦੀਆਂ ਕਬਰਾਂ ਹੁੰਦੀਆਂ ਸੀ। ਕਹਿੰਦਾ ਸਾਡਾ ਪਿੰਡ ਵਸਿਆ ਇੱਦਾਂ ਹੈ ਵੀ ਇਹ ਕਬਰਾਂ ਫਿਰ ਉਹਨਾਂ ਪੱਧਰੀਆਂ ਕੀਤੀਆਂ ਅਤੇ ਫਿਰ ਉੱਥੇ ਉਹ ਪਿੰਡ ਵਸਿਆ ਰਾਸਤਗੋ। ਉਹਦਾ ਪਿੰਡ ਦਾ ਆਪਣੇ ਆਪ 'ਚ ਨਾਮ ਹੀ ਵੇਖੋ ਤੁਸੀਂ, ਜਿਹੜਾ ਹੈ ਉਹ ਰਾਸਤਗੋ ਪਿੰਡ ਦਾ ਨਾਂ ਹੈ। ਅੱਜ ਕੱਲ੍ਹ ਲੋਕ ਡਰਦੇ ਨੇ ਇਹਨਾਂ ਚੀਜ਼ਾਂ ਤੋਂ, ਲੋਕ ਕਹਿੰਦੇ ਨੇ ਵੀ ਪਤਾ ਨਹੀਂ ਕੀ ਹੈ ਇਹਦੇ ਵਿੱਚ, ਕੋਈ ਪੀਰ ਹੈ ਕੋਈ ਫਕੀਰ ਹੈ। ਉਹ ਕਹਿੰਦਾ ਜੀ ਸਾਡਾ ਸਾਰਾ ਪਿੰਡ ਹੀ ਉਹਦੇ ਉੱਤੇ ਵਸਿਆ ਹੋਇਆ। ਹੁਣ ਸਤਿਗੁਰੂ ਨੇ ਇੱਕ ਸਵਾਲ ਕੀਤਾ, ਆਖਿਆ ਵੀ ਮੁਸਲਮਾਨ ਦੀ ਕਬਰ ਦੀ ਮਿੱਟੀ ਜਿਹੜੀ ਹੈ ਉਹ ਪੁੱਟ ਕੇ ਲੈ ਗਿਆ ਘੁਮਿਆਰ, ਅਤੇ ਘੁਮਿਆਰ ਨੇ ਭਾਂਡਾ ਬਣਾ ਕੇ ਉਹਨੂੰ ਪੱਕਿਆਂ ਕਰਨ ਲਈ ਜਦੋਂ ਚੱਕ ਉੱਤੇ ਚਾੜ ਕੇ ਭਾਂਡਾ ਤਿਆਰ ਕੀਤਾ, ਫਿਰ ਉਹਨੇ ਅੱਗ 'ਤੇ ਰੱਖ ਦਿੱਤੀ। ਆਖਿਆ ਮਨ ਨੂੰ ਉਹ ਜਲਦੀ ਹੋਈ ਪੁਕਾਰ ਕਰਦੀ ਹੈ ਵੀ ਵੇਖੋ ਮੈਂ ਤੇ ਵੱਜਦੀ ਫਿਰਦੀ ਸੀ ਤੇ ਮੈਨੂੰ ਫਿਰ ਲਿਆਣ ਕੇ ਘੁਮਿਆਰ ਨੇ ਚੱਕ ਦੇ ਉੱਤੇ ਬਣਾ ਕੇ ਘੜਾ ਤੇ ਅੱਗ ਤੇ ਚਾੜ ਦਿੱਤਾ। ਮਿੱਟੀ ਮੁਸਲਮਾਨ ਕੀ ਪੇੜਿਆ ਪਈ ਘੁਮਿਆਰ, ਘੜ ਭਾਂਡੇ ਭਾਂਡੇ ਬਣ ਲਏ, ਇੱਟਾਂ ਬਣ ਗਈਆਂ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲਦੀ ਹੋਈ ਪੁਕਾਰ ਕਲਦੀ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ, ਰੋਂਦੀ ਹੈ। ਇੱਕ ਦੱਜੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਨਾ ਕੁੱਤੇ ਕਿਸੇ ਨੂੰ ਜਾਨਵਰ ਸਰੀਰ ਨੂੰ ਖਾ ਗਏ, ਇੱਕ ਪਾਣੀ ਵਿੱਚ ਸੱਟੀ ਹੈ ਤੇ ਕਿਸੇ ਨੇ ਕੀ ਕੀਤਾ ਵੀ ਸਰੀਰ ਨੂੰ ਪੂਰੇ ਦੇ ਪੂਰੇ ਨੂੰ ਕੀ ਰੋੜ ਦਿੱਤਾ, ਪਾਣੀ 'ਚ ਰੋੜ ਦਿੱਤਾ। ਵੈਸੇ ਪਾਣੀ 'ਚ ਰੋੜਨ ਵਾਲੀ ਪਰੰਪਰਾ ਵੀ ਜਿਹੜੀ ਹੈ ਉਹ ਅੱਜ ਕੱਲ੍ਹ ਸਾਡੇ ਵਿੱਚ ਵੀ ਹੁਣ ਥੋੜ੍ਹੀ ਜਿਹੀ ਘਟੀ ਹੈ। ਜਿਹੜਾ ਕੋਈ ਬਾਬਾ ਸਾਧ ਮਰ ਜਾਂਦਾ ਉਹਦੀ ਬਾਡੀ ਨੂੰ ਫਿਰ ਉਹ ਸਾੜਦੇ ਨਹੀਂ, ਪਾਣੀ 'ਚ ਰੋੜ ਦਿੰਦੇ ਨੇ ਡੱਬੇ 'ਚ ਪਾ ਕੇ। ਸਾਨੂੰ ਯਾਦ ਹੈ ਸਾਡੇ ਲਾਗੇ ਹਰੀ ਕੇ ਦਰਿਆ ਵਗਦਾ ਅਤੇ ਉਹ ਬਾਬੇ ਬਾਬਾ ਮਰ ਗਿਆ ਕੋਈ ਨਾਨਕ ਸਰੀਆਂ ਦਾ, ਉਹ ਜਦੋਂ ਮਰ ਗਿਆ ਤਾਂ ਉਹਨੂੰ ਡੂੰਘੇ ਜਿਹੇ ਪਾਣੀ 'ਚ ਸੁੱਟਣ ਆਏ ਉੱਥੇ, ਉਹ ਜਿਵੇਂ ਕੋਈ ਚੇਲੇ ਸੀ, ਇੱਕ ਤਾਂ ਬੇੜੀ 'ਚ ਸਵਾਰ ਹੋ ਗਏ ਜ਼ਿਆਦੇ ਜਾਣੇ, ਉਹ ਚੇਲਿਆਂ ਨੇ ਬਾਬੇ ਦੀ ਲਾਸ਼ ਵਿੱਚ ਰੱਖੀ ਅਤੇ ਸਵਾਰ ਹੋ ਗਏ ਬੇੜੀ ਜ਼ਿਆਦੇ ਜਾਣੇ, ਅਤੇ ਉਹਦੀ ਉਹ ਆਖੇ ਆਹ ਗਾਂਹ 'ਚ ਪਾਓ ਗਾਂਹ 'ਚ, ਇੱਦਾਂ ਕਰਦੇ ਕਰਦੇ ਹੁਣ ਤੁਹਾਨੂੰ ਪਤਾ ਵੀ ਦਰਿਆ ਨੇ ਥੋੜ੍ਹਾ ਲਿਹਾਜ਼ ਕਰਨਾ, ਉਹਨੇ ਥੋੜ੍ਹਾ ਵੇਖਣਾ ਮਹਾਂਪੁਰਖ ਹੈ, ਉਹਨੇ ਆਖਣਾ ਉਹਨੇ ਤਾਂ ਰੋੜ ਕੇ ਲੈ ਜਾਣਾ, ਉਹਨੇ ਤਾਂ ਨਾਲ ਦੇ ਵੀ ਰੋੜ ਦੇਣੇ ਨੇ। ਕਹਿੰਦੇ ਜੀ ਗਾਂਹ ਲੈ ਜਾਓ ਗਾਂਹ ਲੈ ਜਾਓ। ਜਦੋਂ ਡੂੰਘੇ ਜਿਹੇ ਥਾਂ 'ਤੇ ਨਾ ਰੋੜਨ ਲੱਗੇ ਤਾਂ ਬੇੜੀ ਪਲਟ ਗਈ, ਬਾਬਾ ਆਪ ਤੇ ਰੁੜਨਾ ਹੀ ਸੀ ਉਹਨੇ, ਤੇ ਨਾਲ ਦੋ ਬੰਦੇ ਹੋਰ ਉੱਥੇ ਨਾ ਰੁੜ ਗਏ, ਤੇ ਜਿਹੜੇ ਚੇਲੇ ਸਾਨੂੰ ਏਡੇ ਬੇਸ਼ਰਮ, ਉਹ ਪਤਾ ਕੀ ਕਹਿਣਾ, ਕਹਿੰਦੇ ਫਿਰ ਮਹਾਂਪੁਰਖਾਂ ਨੇ ਸਵਰਗਾਂ 'ਚ ਕੀਰਤਨ ਕਰਨਾ ਸੀ ਨਾ, ਉਹਨਾਂ ਨੂੰ ਫਿਰ ਇੱਕ ਢੋਲਕੀ ਵਾਲਾ ਤੇ ਚਿਮਟੇ ਵਾਲਾ ਚਾਹੀਦਾ ਸੀ ਨਾਲ ਉਹ ਲੈ ਕੇ। ਮਤਲਬ ਗੱਲ ਕਾਹਦੀ ਵੀ ਆਪਣੀ ਕਰਤੂਤ ਮੰਨਣੀ ਨਹੀਂ, ਤੁਸੀਂ ਇਹ ਤੁਹਾਡੀ ਲਾਪਰਵਾਹੀ। ਉਹ ਹੁਣ ਸਰੀਰ ਨੂੰ ਉਹਨੂੰ ਬਾਬਿਆਂ ਨੂੰ ਜਿਉਂਦਿਆਂ ਨੇ ਉੱਡਦੇ ਨੇ ਇੱਦਾਂ ਪਾਣੀ ਦੇ ਵਿੱਚ। ਹੁਣ ਆਪਾਂ ਵੀ ਜਾਣਦੇ ਹਾਂ ਵੀ ਉਹ ਪਾਣੀ ਮੱਛੀਆਂ ਜਾਂ ਹੋਰ ਜਿਹੜੇ ਉੱਥੇ ਪਾਣੀ ਦੇ ਜੀਵ ਨੇ ਉਹਨਾਂ ਨੇ ਪੀਣਾ ਵੀ ਹੁੰਦਾ ਹੈ, ਉਹਨਾਂ ਨੇ ਖਾਣਾ ਵੀ ਹੈ, ਕਿੰਨੇ ਲੋਕਾਂ ਨੇ ਵਰਤਣਾ ਉਹ ਪਾਣੀ, ਦਰਿਆਵਾਂ ਦੇ ਪਾਣੀ ਨੂੰ ਲੋਕ ਵਰਤਦੇ ਨੇ। ਤੇ ਉਹ ਜੇ ਇੱਦਾਂ ਸਰੀਰ ਸੁੱਟਣ ਲੱਗ ਪਏ, ਹੁਣ ਸਰੀਰ ਨੂੰ ਕਿਸੇ ਨੂੰ ਕੋਈ ਰੋਗ ਲੱਗਾ, ਪਾਣੀ ਗੰਧਲਾ ਹੋਵੇਗਾ, ਇਹਦੇ ਨੂੰ ਇੱਥੇ ਹੁਣ ਕੰਮ ਸੌਖਾ, ਇੱਥੇ ਕੈਨੇਡਾ ਵਿੱਚ ਇੱਥੇ ਤੇ ਅਗਲੇ ਪੂਰੇ ਦੇ ਪੂਰੇ ਸਰੀਰ ਨੂੰ ਕੁੱਜੇ 'ਚ ਬੰਦ ਕਰਕੇ ਦਿੰਦੇ ਨੇ, ਇੰਨਾ ਕੁ ਰਹਿ ਜਾਂਦਾ ਬੰਦਾ, ਹੱਡੀਆਂ ਵੀ ਨਾਲ ਹੀ ਪਿਸ ਜਾਂਦੀਆਂ ਨੇ। ਪਹਿਲਾਂ ਰਿਵਾਜ਼ ਹੁੰਦਾ ਸੀ ਫੁੱਲ ਪਾਉਣ ਜਾਣੇ ਜੀ, ਵੀ ਇੱਕ ਚੌਥਾ ਰੱਖਿਆ ਫੁੱਲ ਇਕੱਠੇ ਕਰੋ, ਫਿਰ ਉਹਨਾਂ ਨੂੰ ਧੋਵੋ, ਅਤੇ ਜੇ ਇੱਦਾਂ ਦੀ ਲੋੜ ਪੈਂਦੀ ਹੈ, ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਫੁੱਲ ਇਕੱਠੇ ਕਰਨ ਦੀ ਲੋੜ ਨਹੀਂ, ਸਾਰਾ ਅੰਗੀਠਾ ਚੁੱਕੋ ਅਤੇ ਲਾਗੇ ਵਗਦੇ ਕਿਸੇ ਦਰਿਆ ਦੇ ਵਿੱਚ ਰੋੜ ਦਵੋ, ਉਹ ਬਸ ਇੰਨਾ ਹੀ ਸੀ। ਇੱਕ ਦੱਜੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ। ਇਹਦਾ ਕੀ ਮਤਲਬ ਹੁੰਦਾ, ਜਿਹੜੇ ਪਾਰਸੀ ਲੋਕ ਹੁੰਦੇ ਨੇ ਉਹ ਪਤਾ ਕੀ ਕਰਦੇ ਨੇ, ਮੈਂ ਨਾਗਪੁਰ ਉਹ ਚੀਜ਼ ਵੇਖੀ, ਨਾਗਪੁਰ ਉਹ ਕੀ ਕਰਦੇ ਨੇ ਵੀ ਜਿਵੇਂ ਜੰਗਲ ਹੈ ਅਤੇ ਉਹਦੇ ਵਿਚਾਲੇ ਇੱਕ ਖੂਹ ਹੁੰਦਾ, ਅਤੇ ਖੂਹ ਦੇ ਉੱਤੇ ਉਹ ਬੰਦੇ ਦੀ ਲਾਸ਼ ਨੂੰ ਰੱਖ ਆਉਂਦੇ ਨੇ, ਜਾਨਵਰ ਆਉਂਦੇ ਨੇ ਉਹ ਫਿਰ ਉਹਨੂੰ ਨੋਚ ਨੋਚ ਕੇ ਖਾਂਦੇ ਰਹਿੰਦੇ ਨੇ, ਜਿਹੜੀਆਂ ਹੱਡੀਆਂ ਵੱਜਦੀਆਂ ਨੇ ਉਹ ਖੂਹ ਦੇ ਵਿੱਚ ਡਿੱਗ ਪੈਂਦੀਆਂ, ਉਹਨੂੰ ਕਹਿੰਦੇ ਨੇ ਇੱਕ ਭੀ ਫਿਰ ਹੱਸਣ
ਪਾਹੇ। ਸਤਿਗੁਰ ਜੀ ਨੂੰ ਪੁੱਛੋ ਮਹਾਰਾਜ ਫਿਰ ਬੰਦਾ ਚਲਿਆ ਕਿੱਥੇ ਗਿਆ? ਉਹਨਾਂ ਆਖਿਆ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਆਖਿਆ ਇਹ ਕੋਈ ਨਹੀਂ ਜਾਣ ਸਕਦਾ ਵੀ ਬੰਦਾ ਕਿੱਥੇ ਜਾ ਕੇ ਸਮਾ ਗਿਆ, ਪਰਮ ਖਤਮ ਹੋ ਗਿਆ ਨਾ। ਹੁਣ ਜਦੋਂ ਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ ਵੀ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ, ਤੇ ਜਿਹੜੇ ਬੰਦਾ ਦਾਅਵਾ ਕਰਨ ਲੱਗ ਪਏ ਵੀ ਉਹ ਨਰਕ ਚਲੇ ਗਿਆ, ਉਹ ਸਵਰਗ ਚਲੇ ਗਿਆ, ਇਹ ਦਾਅਵੇ ਕੋਈ ਅਰਥ ਰੱਖਦੇ ਨੇ? ਇਹਨਾਂ ਦਾਅਵਿਆਂ ਦਾ ਕੋਈ ਮਤਲਬ ਨਹੀਂ, ਕੋਈ ਮੀਨਿੰਗ ਨਹੀਂ ਹੈ। ਵੀ ਫਲਾਨੇ ਬੰਦੇ ਨੂੰ ਸਜ਼ਾ ਮਿਲ ਗਈ, ਕੋਈ ਨਰਕ ਚੋਂ ਵਾਪਸ ਆਇਆ, ਕੋਈ ਸਵਰਗ ਚੋਂ ਵਾਪਸ ਆਇਆ। ਅੱਛਾ, ਕਈ ਵਾਪਸ ਵੀ ਆਉਂਦੇ ਨੇ, ਕਹਿੰਦੇ ਸਾਡੀ ਬੇਬੇ ਮਰ ਗਈ ਸੀ ਵਾਪਸ ਆ ਗਈ। ਉਹ ਡਾਕਟਰਾਂ ਦੀ ਪ੍ਰੋਬਲਮ ਹੈ, ਉਹਨਾਂ ਨੇ ਚੰਗੀ ਤਰ੍ਹਾਂ ਉਹਨੂੰ ਚੈੱਕ ਨਹੀਂ ਕੀਤਾ। ਅੱਛਾ, ਇੱਦਾਂ ਵੀ ਹੁੰਦਾ ਜੀ, ਜਦੋਂ ਅਣਜਾਣ ਡਾਕਟਰਾਂ ਨੂੰ, ਹੁਣ ਇੱਥੇ ਨਾ ਮੈਡੀਕਲੀ ਆਪਾਂ ਵੇਖਦੇ ਹਾਂ ਵੀ ਜਦੋਂ ਬੰਦਾ ਕੋਈ ਮਰਦਾ ਹੈ ਉਹਨੂੰ ਇੱਕ ਚੈੱਕ ਕੀਤਾ ਜਾਂਦਾ ਵੀ ਸੱਚੀ ਇਹ ਮਰ ਗਿਆ ਹੈ। ਆਮ ਬੰਦੇ ਨੂੰ ਕੀ ਪਤਾ ਲੱਗੇਗਾ? ਹੁਣ ਤੁਸੀਂ ਵੇਖੋ, ਜੇ ਅਸੀਂ ਅਣਜਾਣ ਆ ਤੇ ਬੇਹੋਸ਼ ਵੀ ਬੰਦਾ ਹੋਇਆ ਹੋਵੇ ਤੇ ਸਾਡੇ ਭਾਦਾ ਕੀ ਹੈ, ਜਦੋਂ ਆਪਾਂ ਨੂੰ ਪਤਾ ਹੀ ਨਹੀਂ ਉਸ ਚੀਜ਼ ਬਾਰੇ। ਤੇ ਮੈਨੂੰ ਯਾਦ ਹੈ, ਗੱਲ ਚੇਤੇ ਆ ਗਈ, ਸਾਡਾ ਖੁਦ ਦਾ ਮਿੱਤਰ ਹੈ ਇੱਕ, ਉਹਦੀ ਦਾਦੀ ਫਿਰ ਜਿੰਦੀ ਹੋ ਗਈ। ਹੁਣ ਤੁਸੀਂ ਆਖਣਾ ਵੀ ਇਹ ਕਿੱਦਾਂ ਦੀ ਗੱਲ ਹੈ, ਦਾਦੀ ਫਿਰ ਜਿੰਦੀ ਹੋ ਗਈ? ਉਹਦੀ ਕਿਵੇਂ ਜਿੰਦੀ ਹੋ ਗਈ? ਵੀ ਰੌਲਾ ਪੈ ਗਿਆ ਵੀ ਦਾਦੀ ਮਰ ਗਈ, ਦਾਦੀ ਮਰ ਗਈ, ਦਾਦੀ ਮਰ ਗਈ। ਉਹ ਚੁੱਕ ਕੇ ਲੈ ਗਏ ਮੜੀਆਂ ਦੇ ਵਿੱਚ, ਇਹ ਮੈਂ ਤੁਹਾਨੂੰ ਹੁਣ ਦੀ ਗੱਲ ਦੱਸਣ ਲੱਗਾ, ਕੋਈ ਪੁਰਾਣੀ ਨਹੀਂ। ਉਹ ਮੜੀਆਂ 'ਚ ਲੈ ਕੇ ਤੇ ਜਦੋਂ ਉਹਨਾਂ ਚਿਖਾ ਤੇ ਰੱਖੀ ਤਾਂ ਉੱਠ ਕੇ ਬਹਿ ਗਈ। ਇਹ ਸੱਚੀ ਗੱਲ ਜੇ, ਮਾਝੇ ਦੀ ਗੱਲ ਸਾਡੀ ਆਪਣੀ। ਤੇ ਉਹ ਬਾਅਦ ਵਿੱਚ ਇਹ ਪਤਾ ਲੱਗਾ ਵੀ ਡਾਕਟਰ ਅਣਜਾਣ ਸੀ, ਉਹਦੇ ਸਾਹ ਪ੍ਰਾਣ ਕਿਤੇ ਹੈਗੇ ਸੀ, ਅੰਦਰ ਚੱਲ ਰਹੇ ਸੀ, ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਹੁਣ ਜੇ ਉਹ ਨਾ ਉੱਠ ਕੇ ਮਹਿੰਦੀ ਤੇ ਉਹਨੂੰ ਜਿਉਂਦੀ ਨੂੰ ਉਹਨਾਂ ਫੂਕ ਦੇਣਾ ਹੈ। ਇਸ ਕਰਕੇ ਕੁਝ ਇੱਦਾਂ ਦਾ ਨਹੀਂ ਹੈ ਵੀ ਉਹ ਫਿਰ ਮੈਂ ਜੀ ਵਾਪਸ ਆਈ ਉੱਥੋਂ, ਉਹ ਮੈਂ ਉੱਥੇ ਧਰਮਰਾਜ ਨੂੰ ਮਿਲ ਆਈ, ਉਹ ਕਹਿੰਦੀ ਬੇਬੇ ਅਜੇ ਤਾਂ ਤੇਰੀ ਜਾਣ ਦੀ ਉਮਰ ਨਹੀਂ ਸੀ, ਤੈਨੂੰ ਅਸੀਂ ਪਹਿਲਾਂ ਹੀ ਲੈ ਚੱਲੇ ਹਾਂ, ਹੈ ਨਾ। ਜੇ ਹੁਣ ਸਟੋਰੀਆਂ ਬਣਾਉਣੀਆਂ ਨੇ ਤਾਂ ਜਿੱਦਾਂ ਦੀਆਂ ਮਰਜ਼ੀ ਬਣਾ ਲਓ, ਬੇਸਿਕਲੀ ਇੱਦਾਂ ਹੁੰਦਾ ਹੈ। ਅਤੇ ਹਿੰਦੁਸਤਾਨ ਵਿੱਚ ਚੱਲਦਾ ਵੀ ਬਹੁਤ ਕੁਝ ਹੈ। 75-80% ਲੋਕ ਜਿਨ੍ਹਾਂ ਦੇ ਹਾਰਟ ਓਪਰੇਟ ਹੋਏ ਉਹਨਾਂ ਨੂੰ ਓਪਰੇਸ਼ਨ ਦੀ ਲੋੜ ਹੀ ਨਹੀਂ ਸੀ, ਹਾਈ ਕੋਰਟ ਨੇ ਕਿਹਾ, ਕਿਉਂਕਿ ਪੈਸਾ ਬਣਦਾ, ਪੈਸਾ। ਲਾਲਚ ਬੰਦੇ ਦੀ ਸੁਰਤ ਉੱਤੇ ਹਾਵੀ ਹੋਇਆ ਪਿਆ ਨਾ। ਮਤਲਬ 70% ਬੰਦਿਆਂ ਦੇ ਉਹਨਾਂ ਦੀਆਂ ਹਾਰਟ ਦੀਆਂ ਸਰਜਰੀਆਂ ਹੋਈਆਂ ਜਿਨ੍ਹਾਂ ਨੂੰ ਹਾਰਟ ਦੀ ਸਰਜਰੀ ਦੀ ਲੋੜ ਨਹੀਂ ਸੀ। ਇਹ ਇੰਡੀਆ ਦੀ ਸੁਪਰੀਮ ਕੋਰਟ ਦਾ ਇਹ ਆਰਡਰ ਸੀ, ਕਹਿੰਦੇ ਆਹ ਵੇਖੋ ਕੀ ਬਣ ਗਿਆ। ਜਿਹੜਾ ਗਿਆ ਮੜੀ ਜੀ, ਇੱਥੇ ਪ੍ਰੋਬਲਮ ਹੋ ਰਹੀ ਹੈ ਜੀ, ਉਹ ਕਹਿੰਦੇ ਤੇਰਾ ਤੇ ਹਾਰਟ ਦਾ ਆਪਰੇਸ਼ਨ ਕਰਨਾ ਪੈਣਾ, ਅਗਲਿਆਂ ਨੇ

ਮੌਤ ਮਰ ਜਾਂਦਾ ਹੈ। ਸਰੀਰ ਦਾ ਜੰਮਣਾ ਤੇ ਮਰਨਾ ਇੱਕੋ ਵਾਰੀ ਹੁੰਦਾ, ਜ਼ਮੀਰ ਦਾ ਜੰਮਣਾ ਤੇ ਮਰਨਾ ਵਾਰ ਵਾਰ ਚੱਲਦਾ ਰਹਿੰਦਾ, ਰੈਗੂਲਰ ਕੰਟੀਨਿਊ। ਆਤਮਾ ਦਾ ਜੰਮਣਾ ਤੇ ਮਰਨਾ ਰੈਗੂਲਰ ਚੱਲਦਾ ਰਹਿੰਦਾ। ਪੜ੍ਹੋ ਸਤਿਗੁਰ ਦਾ ਵਾਕ ਆ ਕਿ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਕੀਆ, ਤਿਸ ਕੀ ਭਾਉ ਭਗਤ ਨਾ ਸਾਧੀ। ਜਿਸ ਵਾਹਿਗੁਰੂ ਨੇ ਸਰੀਰ ਦਿੱਤਾ, ਜਿਹਨੇ ਜਿੰਦ ਦਿੱਤੀ, ਜਦੋਂ ਮੈਂ ਉਹਦੀ ਪ੍ਰੇਮਾ ਭਗਤੀ ਉਹਦੇ ਭੈ ਵਿੱਚ ਨਹੀਂ ਆਇਆ, ਉਹਨੂੰ ਸਾਧਿਆ ਨਹੀਂ, ਉਹਨੂੰ ਚੇਤੇ ਨਹੀਂ ਕੀਤਾ, ਤੇ ਮੈਂ ਮਰਿਆ ਹੀ ਹੋਇਆ। ਆਖਾਂ ਜੀਵਾਂ ਵਿਸਰੈ ਮਰ ਜਾਉ, ਇਹ ਦੂਜੀ ਤਰ੍ਹਾਂ ਦੀ ਮੌਤ ਹੈ, ਜਿਹਨੂੰ ਜ਼ਮੀਰ ਦਾ ਮਰ ਜਾਣਾ ਕਹਿੰਦੇ। ਅੰਦਰ ਬੰਦਾ ਦੁੱਖ ਭੋਗ ਰਿਹਾ ਮਰੇ। ਹੁਣ ਤੁਸੀਂ ਅੰਦਾਜ਼ਾ ਲਓ, ਕਿਸੇ ਬੰਦੇ ਦੇ ਘਰ 'ਚ ਸੱਥਰ ਵਿਛਿਆ ਹੀ ਰਵੇ, ਕਿੱਦਾਂ ਦਾ ਮਾਹੌਲ ਹੋਵੇਗਾ? ਰੋਜ਼ ਹਰ ਵੇਲੇ, ਸਵੇਰੇ ਵੀ ਵਿਛੇ, ਸ਼ਾਮਾਂ ਨੂੰ ਵੀ ਵਿਛੇ, ਮਤਲਬ ਰੋ ਚੀਕ ਝਾੜੇ ਵੱਜ ਦੇਣ, ਰੋਂਦੇ ਹੀ ਰਹਿਣ। ਆਪਾਂ ਆਖਾਂਗੇ ਚੰਗੀ ਗੱਲ ਹੈ ਯਾਰ, ਸਵੇਰੇ ਇੱਦਾਂ ਹੋਇਆ, ਸ਼ਾਮੀ ਇੱਦਾਂ ਹੋ ਗਿਆ, ਕੱਲ੍ਹ ਨੂੰ ਇੱਦਾਂ ਹੋ ਗਿਆ, ਆਪਾਂ ਵੀ ਦੁੱਖ ਮਨਾਵਾਂਗੇ। ਅਤੇ ਅਗਲੇ ਦੇ ਘਰ ਦੀ ਸਿਚੁਏਸ਼ਨ ਵੇਖੋ ਕੀ ਹੋਵੇਗੀ, ਜਿਨ੍ਹਾਂ ਦੇ ਘਰ ਦੇ ਵਿੱਚ ਸੱਥਰ ਵਿਛੇ ਰਹਿੰਦੇ ਹੋਣ, ਮੌਤ ਹੋਈ ਰਵੇ, ਕੁਰਲਾਟਾਂ ਪੈਂਦੀਆਂ ਹੀ ਰਹਿਣ। ਅੱਛਾ, ਬਾਬੇ ਨੇ ਆਖਿਆ ਜਦੋਂ ਤੁਸੀਂ ਗੁਰੂ ਦੇ ਉਪਦੇਸ਼ ਨਾਲੋਂ ਟੁੱਟਦੇ ਜੋ ਨਾ, ਤੇ ਭਾਵੇਂ ਘਰ ਦੇ ਜੀ ਸਾਹਮਣੇ ਜਿਉਂਦੇ ਹੀ ਤੁਰੇ ਫਿਰਦੇ ਨੇ, ਪਰ ਉੱਥੇ ਸੱਥਰ ਵਿਛੇ ਹੀ ਹੋਏ ਨੇ, ਕਿਉਂਕਿ 24 ਘੰਟੇ ਕੀ ਹੈ, ਕਲੇਸ਼ ਹੈ, 24 ਘੰਟੇ ਕੀ ਹੈ, ਦੁੱਖ ਹੀ ਹੈ। ਹੁਣ ਕਈ ਬੰਦਿਆਂ ਦਾ ਆਪਣੇ ਘਰ ਜਾਣ ਨੂੰ ਜੀ ਨਹੀਂ ਕਰਦਾ, ਰੀਜ਼ਨ ਕੀ ਹੁੰਦਾ ਉਹਦਾ ਭਲਾ? ਸਮੇਂ ਦੇ ਬੇਨਤੀ ਨੂੰ ਕਈ ਬੰਦੇ ਬੜੇ ਚਾਅ ਨਾਲ ਘਰ ਜਾਂਦੇ ਨੇ ਵੀ ਹਾਂ ਵੀ ਘਰੇ ਜਾਂਦੇ, ਪਰਿਵਾਰ ਵਿੱਚ ਬਹਿੰਦੇ ਜਾ ਕੇ, ਤੇ ਕਈ ਬੰਦੇ ਐਸੇ ਹੁੰਦੇ ਨੇ ਉਹ ਕਹਿੰਦੇ ਨੇ ਨਹੀਂ ਯਾਰ, ਜਿੰਨਾ ਟਾਈਮ ਟਪਾ ਲਓ, ਘਰੋਂ ਬਾਹਰ ਰਹੋ, ਓਨਾ ਹੀ ਚੰਗਾ ਹੈ। ਇਹਦਾ ਮਤਲਬ ਇਹ ਹੈ ਕਿ ਮੌਤ ਆਈ ਹੋਈ ਹੈ ਨਾ, ਵੀ ਰੋਣਾ ਧੋਣਾ ਸਦਾ ਹੀ ਲੱਗਾ ਰਹਿੰਦਾ। ਹੁਣ ਸਤਿਗੁਰ ਦੀ ਬਾਣੀ ਨੇ ਇੱਕ ਵਾਰ ਆਖਿਆ, ਸੋ ਮੂਆ ਜਿਸ ਮਨੋਂ ਵਿਸਾਰਿਆ, ਉਹ ਮਰਿਆ ਹੋਇਆ ਹੈ ਜਿਹਦੇ ਅੰਦਰੋਂ ਗੁਰੂ ਦੀ ਵਿਚਾਰ ਵਿਸਰੀ ਹੋਈ ਹੈ। ਤੁਸੀਂ ਕੀ ਕਹਿ ਰਹੇ ਹੋ ਵੀ ਇਹਦੇ ਸਾਹ ਪ੍ਰਾਣ ਚੱਲ ਰਹੇ ਨੇ, ਹੱਥ ਪੈਰ ਚੱਲ ਰਹੇ ਨੇ? ਤੇ ਤੀਜੀ ਮੌਤ ਇੱਕ ਹੋਰ ਹੈ, ਉਹਨੂੰ ਫਿਰ ਬਾਬੇ ਨੇ ਆਖਿਆ ਵੀ ਸ਼ਬਦ ਮਰੋ ਫਿਰ ਜੀਵੋ ਸਦ ਹੀ। ਉਹ ਹੈ ਆਪਣੇ ਅੰਦਰ ਦੀ ਬੁਰਾਈ ਨੂੰ ਮਾਰ ਲੈਣਾ। ਇਹ ਮੌਤ ਤੇ ਸਾਰਿਆਂ ਨੂੰ ਹੀ ਆ ਜਾਵੇ ਤੇ ਚੰਗੀ ਗੱਲ ਹੈ, ਇਹ 'ਚ ਜੀਵਨ ਹੈ। ਇਸ ਮੌਤ ਵਿੱਚੋਂ ਸਾਨੂੰ ਕੀ ਮਿਲੇਗਾ? ਜ਼ਿੰਦਗੀ ਲੱਭੇਗੀ। ਜਿਵੇਂ ਸ਼ਹੀਦ ਦੀ ਜਿਹੜੀ ਮੌਤ ਹੁੰਦੀ ਉਹ ਕੌਮਾਂ ਨੂੰ ਜ਼ਿੰਦਗੀ ਦਿੰਦੀ ਹੈ। ਆਪਾਂ ਕਹਿੰਦੇ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ। ਸ਼ਹੀਦੀ ਮੌਤ ਕੌਮ ਦੀ ਜ਼ਿੰਦਗੀ ਹੈ। ਸ਼ਹੀਦ ਮਰ ਗਿਆ, ਕੁਰਬਾਨ ਹੋ ਗਿਆ, ਕੌਮ ਨੂੰ ਜ਼ਿੰਦਗੀ ਦੇ ਗਿਆ। ਇਸੇ ਤਰੀਕੇ ਨਾਲ ਜਿਹੜਾ ਬੰਦਾ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਮਰ ਗਿਆ, ਤੇ ਮਰਨਾ ਕਿੱਥੋਂ ਹੈ? ਬੁਰਾਈ ਵਾਲੇ ਬੰਨਿਓ ਮਰਨਾ ਹੈ। ਜਿਵੇਂ ਆਪਾਂ ਇੱਕ ਸ਼ਬਦ ਵਰਦੇ, ਕਿਸੇ ਨੂੰ ਪੁੱਛੋ ਤੁਸੀਂ ਉਹਨਾਂ ਵਾਲੇ ਜਾਂਦੇ ਜੋ, ਉਹ ਕਹਿੰਦੇ ਨਹੀਂ ਉਹ ਸਾਡੇ ਲਈ ਮਰ ਗਏ ਤੇ ਅਸੀਂ ਉਹਨਾਂ ਲਈ ਮਰ ਗਏ। ਹੁੰਦੇ ਤੇ ਜਿਉਂਦੇ ਹੀ ਨੇ, ਪਰ ਬੰਦਾ ਕੀ, ਜਦੋਂ ਤੁਹਾਡੀ ਕਿਸੇ ਨਾਲ ਕੋਈ ਸਾਂਝ ਨਾ ਰਹੀ, ਇਹਦਾ ਅਰਥ ਇਹ ਹੈ ਵੀ ਉਹ ਹੁਣ ਤੁਹਾਡੇ ਲਈ ਮਰ ਚੁੱਕਾ, ਜਿਹੜੇ ਤੁਹਾਡੇ ਚੇਤੇ ਵਿੱਚ ਨਹੀਂ ਆਉਂਦੇ। ਹੁਣ ਕਈ ਰਿਸ਼ਤੇਦਾਰ ਹੁੰਦੇ ਨੇ ਨਾ, ਵਿਆਹ ਦਾ ਕਾਰਡ ਉਹਨਾਂ ਨੂੰ ਪਹਿਲਾਂ ਪਹੁੰਚਾਈਦਾ, ਤੇ ਕਈ ਚੇਤੇ 'ਚ ਵੀ ਨਹੀਂ ਆਉਂਦੇ, ਤੇ ਮੁੜ ਕੇ ਉਹ ਆਣ ਕੇ ਕਹਿੰਦੇ ਨੇ, ਕਹਿੰਦੇ ਸਾਨੂੰ ਕਾਰਡ ਮਿਲਿਆ ਨਹੀਂ, ਉਹ ਭਾਜੀ ਚੇਤਾ ਹੀ ਨਹੀਂ ਰਿਹਾ। ਇਹਦਾ ਮਤਲਬ ਹੈ ਵੀ ਕੋਈ ਇੰਨੀ ਸਾਂਝ ਨਹੀਂ ਸੀ ਹੈਗੀ। ਕਦੀ ਇੱਦਾਂ ਹੁੰਦਾ ਸਕੇ ਮਾਮੇ ਨੂੰ ਬੰਦਾ ਕਾਰਡ ਦੇਣਾ ਭੁੱਲ ਜਾਵੇ, ਸਕੇ ਚਾਚੇ ਨੂੰ, ਸਕੇ ਤਾਏ ਨੂੰ, ਹੈ ਨਾ, ਹੋਰ ਭੈਣ ਭਰਾਵਾਂ ਨੂੰ, ਕੋਈ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ, ਤੇ ਜਿਹੜੇ ਵਾਧੂ ਘਾਟੂ ਜੇ ਹੁੰਦੇ ਨਾ ਉਹਨਾਂ ਬਾਰੇ ਬੰਦਾ ਕਹਿੰਦਾ ਉਹ ਭਾਈ ਧਿਆਨ ਚੋਂ ਹੀ ਨਿਕਲ ਗਿਆ, ਬਿਜ਼ੀ ਇੰਨੇ ਸੀ ਤੁਹਾਡੇ ਵੱਲ ਗਿਆ ਨਹੀਂ ਕਾਰਡ, ਕਿਉਂਕਿ ਉਹਨਾਂ ਦੀ ਇੰਨੀ ਇੰਪੋਰਟੈਂਸ ਨਹੀਂ ਸੀ ਹੈਗੀ। ਤੁਸੀਂ ਜਾਣ ਲਿਆ ਵੀ ਆਉਣਗੇ ਤਾਂ ਵੀ ਭਲਾ, ਨਾ ਆਉਣਗੇ ਤਾਂ ਵੀ ਭਲਾ। ਹੁਣ ਕਈਆਂ ਵੱਲ ਤੁਸੀਂ ਨਹੀਂ ਜਾ ਕੇ ਰਾਜ਼ੀ ਹੁੰਦੇ, ਕਾਰਡ ਆ ਵੀ ਜਾਵੇ, ਡੱਬਾ ਆ ਜਾਵੇ, ਤੁਹਾਨੂੰ ਪਤਾ ਇਹਨਾਂ ਨਾਲ ਸਾਡੀ ਸਾਂਝ ਹੀ ਕੋਈ ਨਹੀਂ, ਬੰਦਾ ਰੋਕ ਲੈਂਦਾ ਨਹੀਂ ਨਹੀਂ ਇੱਥੇ ਨਹੀਂ ਕਿਸੇ ਨੇ ਜਾਣਾ। ਤੇ ਜਿਹਨਾਂ ਨਾਲ ਤੁਹਾਡੀ ਸਾਂਝ ਹੋਵੇ ਨਾ ਬੜੀ ਕਰੀਬੀ, ਉਧਰੋਂ ਕਾਰਡ ਨਾ ਆਵੇ ਤੇ ਬੰਦੇ ਨੂੰ ਲੱਗਦਾ ਯਾਰ ਕਮਾਲ ਹੈ, ਅਸੀਂ ਤੇ ਇਹਨਾਂ ਦਾ ਇੰਨਾ ਕਰਦੇ ਹਾਂ, ਇਹਨਾਂ ਨੇ ਖਿਆਲ ਹੀ ਕੋਈ ਨਹੀਂ ਕੀਤਾ। ਤੇ ਜਿਹਨਾਂ ਨਾਲ ਸਾਂਝ ਨਾ ਹੋਵੇ, ਜੇ ਉਹਨਾਂ ਦਾ ਆ ਜਾਵੇ, ਬੰਦਾ ਕਹਿੰਦਾ ਕੋਈ ਨਹੀਂ ਵੇਖਾਂਗੇ, ਜੇ ਟਾਈਮ ਲੱਗਾ ਜਾਵਾਂਗੇ ਘੜੀ ਦੀ ਘੜੀ। ਹੁਣ ਇਹਨੂੰ ਕਹਿੰਦੇ ਨੇ ਮਰਨਾ, ਇਹ ਹੈ ਮੌਤ। ਹੁਣ ਇੱਦਾਂ ਹੀ ਮੈਂ ਗੁਰੂ ਦੇ ਉਪਦੇਸ਼ ਦੇ ਨਾਲ ਬੁਰਾਈ

0: ਨਾਲੋਂ ਆਪਣਾ ਨਾਤਾ ਤੋੜ ਲਿਆ। ਮੈਂ ਮਰ ਗਿਆ ਉਧਰਲੇ ਬੰਨਿਓ, ਮੈਂ ਨਿੰਦਿਆ ਵਾਲੇ ਬੰਨਿਓ ਮਰ ਗਿਆ, ਮੈਂ ਚੁਗਲੀ ਵਾਲੇ ਬੰਨਿਓ ਮਰ ਗਿਆ, ਮੈਂ ਈਰਖਾ ਵਾਲੇ ਬੰਨਿਓ, ਮੈਂ ਇਹ ਸੁਭਾਅ ਆਪਣਾ ਬਦਲ ਹੀ ਦਿੱਤਾ। ਹੁਣ ਇਹ ਮਰਨਾ ਔਖਾ। ਅੱਛਾ, ਸਰੀਰ ਦਾ ਮਰਨਾ ਵੀ ਸੌਖਾ, ਇਹ ਮਰਨਾ ਸਭ ਤੋਂ ਔਖਾ। ਹੁਣ ਬਾਬੇ ਕਬੀਰ ਦਾ ਆਪਾਂ ਬਾਤ ਪੜ੍ਹ ਲਈਏ, ਉਹਨਾਂ ਨੇ ਆਖਿਆ, ਅਬ ਕੈਸੇ ਮਰੂੰ ਮਰਨ ਮਨ ਮਾਨਿਆ। ਆਖਿਆ ਹੁਣ ਮੈਂ ਜ਼ਮੀਰ ਦੀ ਮੌਤ ਨਹੀਂ ਮਰਦਾ, ਹੁਣ ਨਹੀਂ ਮੈਂ ਮਰਦਾ, ਕਿਉਂਕਿ ਇੱਕ ਹੋਰ ਮੌਤ ਹੈ, ਮੇਰਾ ਮਨ ਉਹਦੇ ਨਾਲ ਮੰਨ ਗਿਆ। ਜਿਵੇਂ ਦੋ ਆਪਸ਼ਨ ਹੋਣ, ਬੰਦਾ ਕਹਿੰਦਾ ਮੈਂ ਇੱਧਰ ਕਿਵੇਂ ਜਾਵਾਂ, ਹੁਣ ਮੈਂ ਉੱਧਰ ਜਾਣ ਲੱਗ ਪਿਆ। ਅਬ ਕੈਸੇ ਮਰੂੰ, ਮੈਂ ਕਿਵੇਂ ਮਰ ਜਾਵਾਂ, ਮੈਨੂੰ ਹੁਣ ਜਨਮ ਮਰਨ ਦੇ ਗੇੜ ਚ ਪੈਂਦਾ ਹੀ ਨਹੀਂ ਮੈਂ, ਕਿਉਂਕਿ ਮਰਨ ਮਨ ਮਾਨਿਆ। ਹੁਣ ਗੁਰੂ ਦੇ ਸ਼ਬਦ ਵਿੱਚ ਮਰਨ ਨੂੰ ਮੇਰਾ ਮਨ ਮੰਨ ਗਿਆ। ਗੁਰੂ ਅਮਰਦਾਸ ਨੇ ਆਖਿਆ ਨਾ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਨੂੰ, ਸ਼ਬਦ ਦੇ ਵਿੱਚ ਮਰ ਜਾਓ, ਸਦਾ ਜੀਵਨ ਹੈ, ਸਦਾ ਹੀ ਜ਼ਿੰਦਗੀ ਹੈ। ਅਬ ਕੈਸੇ ਮਰੂੰ ਮਰਨ ਮਨ ਮਾਨਿਆ। ਮਹਾਰਾਜ ਫਿਰ ਮਰਦਾ ਕੌਣ ਹੈ? ਕਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜਿਹੜੇ ਰਾਮ ਨੂੰ ਰਮੇ ਹੋਏ ਰੱਬ ਨੂੰ ਜਾਣਦੇ ਨਹੀਂ, ਉਹ ਤੇ ਪਲ ਪਲ ਤੇ ਮਰਦੇ ਰਹਿੰਦੇ ਨੇ। ਕਦੀ ਧਨ ਵੇਖ ਕੇ ਮਰ ਗਏ, ਕਦੀ ਤਨ ਵੇਖ ਕੇ ਮਰ ਗਏ, ਪਲ ਪਲ ਤੇ ਉਹਨਾਂ ਨੂੰ ਮੌਤ ਆਉਂਦੀ ਰਹਿੰਦੀ ਹੈ। ਆਵਾ ਗੌਣ ਹੋ ਤਾ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੇ। ਉਹਨਾਂ ਨੂੰ ਮੌਤ ਆਈ ਜਾਂਦੀ, ਮਰਦੇ ਰਹਿੰਦੇ ਨੇ। ਪਹਿਲਾ ਬਚਨ, ਜਿਹੇ ਮਰਨੈ ਸਭ ਜਗਤ ਤਰਾਸਿਆ। ਅੱਛਾ, ਮੌਤ ਸੰਸਾਰ ਨੂੰ ਡਰਾਉਂਦੀ ਹੈ, ਸਾਨੂੰ ਇਹ ਡਰ ਲੱਗਦਾ ਇੱਕ ਦਿਨ ਅਸੀਂ ਮਰ ਜਾਣਾ, ਅਸੀਂ ਰਿਐਲਿਟੀ ਨੂੰ ਫੇਸ ਨਹੀਂ ਕਰ ਪਾਉਂਦੇ। ਇੱਕ ਦੇ ਘਰ ਚ ਮੌਤ ਹੋਈ ਹੋਵੇ, ਗੁਆਂਢੀ ਨੂੰ ਸਮਝਾਉਣ ਆਉਂਦੇ ਨੇ, ਉਹ ਭਾਈ ਇਹ ਅਸਲੀਅਤ ਹੈ, ਇੱਥੇ ਮਰਨ ਜੀਵਨ ਬਣਿਆ ਹੈ। ਪਰ ਜਿੱਦਣ ਆਪਣੇ ਘਰ ਚ ਹੋਵੇ, ਉਦਣ ਫਿਰ ਉਹ ਗੁਆਂਢੀ ਜਿਨ੍ਹਾਂ ਨੂੰ ਇਹ ਸਮਝਾ ਰਿਹਾ ਹੁੰਦਾ, ਫਿਰ ਉਹ ਇਹਨੂੰ ਸਮਝਾਉਣ ਆਉਂਦੇ ਨੇ ਮੌਤ ਤੋਂ, ਇਸ ਰਿਐਲਿਟੀ ਤੋਂ ਅਸੀਂ ਭਜਦੇ। ਅੱਛਾ, ਜਦੋਂ ਆਪਾਂ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੀ ਵੀ ਗੱਲ ਕਰਦੇ ਹਾਂ ਨਾ, ਤੇ ਉਹਦੇ ਪਿੱਛੇ ਵੀ ਵਜ੍ਹਾ ਇਹ ਹੈ ਵੀ ਉਹਨਾਂ ਨੇ ਜਾਣ ਲਿਆ ਵੀ ਕੋਈ ਫਰਕ ਨਹੀਂ ਪੈਂਦਾ, ਵੀ ਜਿੱਥੇ ਆਦਰਸ਼ਾਂ ਦਾ ਸਵਾਲ ਆਵੇ, ਜਿੱਥੇ ਅਸੂਲਾਂ ਦੀ ਗੱਲ ਆਵੇ, ਤੇ ਅਸੂਲਾਂ ਦੇ ਉੱਤੇ ਖਲੋ ਜਾਣਾ ਚਾਹੀਦਾ, ਉੱਥੇ ਫਿਰ ਮੌਤ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਤੁਰ ਪਏ। ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕਰਦੇ ਹਾਂ, ਉਹ ਕਹਿੰਦਾ ਮੁਸਲਮਾਨ ਹੋ ਜਾਓ, ਕਹਿੰਦਾ ਮੁਸਲਮਾਨ ਬਣਿਆ ਮੌਤ ਨਹੀਂ ਆਉਂਦੀ। ਵੀ ਇਹ ਕੀ ਗਰੰਟੀ ਹੈ ਵੀ ਜੇ ਮੈਂ ਮੁਸਲਮਾਨ ਬਣ ਜਾਵਾਂਗਾ ਤੇ ਮੌਤ ਨਹੀਂ? ਮੌਤ ਤੇ ਉਦੋਂ ਵੀ ਆ ਜਾਣੀ ਹੈ। ਹੁਣ ਇੱਥੇ ਕਈ ਕਹਿੰਦੇ ਤੁਸੀਂ ਨਾ ਇੱਦਾਂ ਕਰੋ, ਜੇ ਤੁਸੀਂ ਬਿਮਾਰ ਹੋ ਜਾਓ ਤੁਸੀਂ ਈਸਾਈ ਬਣ ਜਾਓ। ਅੱਛਾ, ਈਸਾਈਆਂ ਨੂੰ ਬਿਮਾਰੀ ਨਹੀਂ ਲੱਗਦੀ? ਇੱਦਾਂ ਹੀ ਹੈ ਨਾ, ਜਿਹੜੇ ਤੁਹਾਨੂੰ ਭਰਮਾਂ ਚ ਪਾਉਂਦੇ ਨੇ। ਜਿਹੜੇ ਮੈਂ ਕੱਲ ਵੀ ਸ਼ਾਮੀ ਅਰਜ਼ ਕੀਤੀ ਸੀ, ਉਹ ਕਹਿੰਦੇ ਜੀ ਤੁਹਾਨੂੰ ਕੈਂਸਰ ਹੈ, ਆਓ ਤੁਹਾਡੇ ਲਈ ਪ੍ਰੇ ਕਰਦੇ ਹਾਂ। ਪ੍ਰੇ ਅਸੀਂ ਆਪੇ ਕਰ ਲਾਂਗੇ, ਰੱਬ ਅੱਗੇ ਸੱਚਾ ਰੱਬ ਸਾਡੇ ਅੰਦਰ ਬੈਠਾ, ਸਾਨੂੰ ਵਿਚੋਲੇ ਦੀ ਕੀ ਲੋੜ ਹੈ? ਫਿਰ ਪ੍ਰੇ ਦੇ ਨਾਂ ਤੇ ਹੀ ਅਗਲੇ ਕਨਵਰਜ਼ਨ ਵੀ ਕਰਾ ਲੈਂਦੇ ਨੇ, ਪ੍ਰੇ ਦੇ ਨਾਂ ਤੇ ਉਹ ਕਨਵਰਟ ਕਰ ਲੈਂਦੇ ਨੇ ਬੰਦਾ ਆਪਣਾ। ਅੱਛਾ, ਦੋਵੇਂ ਪਾਸੇ ਜਾਂਦਾ, ਮੌਤ ਵੀ ਆ ਜਾਂਦੀ ਹੈ ਤੇ ਆਪਣਾ ਇਮਾਨ ਵੀ ਵੇਚ ਜਾਂਦਾ ਬੰਦਾ। ਤੇ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਆਮ ਦੇ ਦੁਆਨਾਂ ਵਿੱਚ ਵੀ, ਹੁਣ ਆਪਾਂ ਈਸਾਈਆਂ ਦੇ ਮੁਲਕ 'ਚ ਹੀ ਰਹਿ ਰਹੇ ਨਾ, ਬਹੁ ਗਿਣਤੀ ਇੱਥੇ ਈਸਾਈਆਂ ਦੀ ਹੈ, ਕੀ ਇੱਥੇ ਹੌਸਪਿਟਲ ਦੇ ਵਿੱਚ ਕੋਈ ਈਸਾਈ ਬਿਮਾਰ ਨਹੀਂ ਹੈ? ਕਿਸੇ ਨੂੰ ਕੈਂਸਰ ਨਹੀਂ ਹੈ? ਜਿਹੜੇ ਪੰਜਾਬ ਦੇ ਵਿੱਚ ਜਾ ਕੇ ਇੱਦਾਂ ਲੋਕਾਂ ਦੇ ਉੱਤੇ ਪਾਣੀ ਮਾਰਦੇ ਫਿਰਦੇ ਨੇ, ਤੇ ਇੱਥੇ ਕੋਈ ਨਹੀਂ ਹੈਗਾ? ਇੱਥੇ ਅਮੈਰੀਕਾ 'ਚ ਵੇਖ ਲਓ ਤੁਸੀਂ ਕਿ ਇੱਥੇ ਪ੍ਰੋਬਲਮਸ ਨਹੀਂ ਹਨ, ਇੱਥੇ ਵੀ ਹੈਗੀਆਂ ਨੇ, ਅਮਰੀਕਾ 'ਚ ਵੀ ਹੈਗੀਆਂ ਨੇ, ਯੂਰਪ 'ਚ ਵੀ ਹੈਗੀਆਂ ਨੇ, ਵੱਡੇ ਵੱਡੇ ਰੋਗ ਈਸਾਈਆਂ ਨੂੰ। ਹੁਣ ਇਹਨਾਂ ਮੂਰਖਾਂ ਨੂੰ ਇਹ ਸਮਝ ਨਹੀਂ ਹੈ ਵੀ ਬਿਮਾਰੀ ਦਾ ਸੰਬੰਧ ਇਸ ਚੀਜ਼ ਨਾਲ ਥੋੜ੍ਹਾ ਹੈ ਵੀ ਕੋਈ ਈਸਾਈ ਹੈ ਕੋਈ ਸਿੱਖ ਹੈ, ਵੀ ਜਿਹੜਾ ਸਿੱਖ ਹੈ ਉਹਨੂੰ ਬਿਮਾਰੀ ਨਹੀਂ ਲੱਗੇਗੀ, ਈਸਾਈ ਨੂੰ ਲੱਗ ਜਾਵੇਗੀ, ਜਾਂ ਜਿਹੜਾ ਈਸਾਈ ਹੈ ਉਹਨੂੰ ਬਿਮਾਰੀ ਨਹੀਂ ਲੱਗਣੀ, ਮੁਸਲਮਾਨ ਨੂੰ ਲੱਗ ਜਾਵੇਗੀ, ਇਹਦਾ ਕੀ ਸੰਬੰਧ ਹੈ? ਮੈਂ ਕਈ ਵਾਰ ਮੈਨੂੰ ਅਮਰੀਕਾ ਚਲੋ ਮੈਂ ਜਾ ਕੇ ਵੇਖਿਆ, ਆਹ ਜਿਹੜਾ ਮੋਟਾਪੇ ਦੀ ਪ੍ਰੋਬਲਮ ਹੈ ਕਿੱਡੀ ਜ਼ਿਆਦਾ ਹੈ। ਮਤਲਬ ਅਜੇ ਤੇ ਆਪਣੇ ਤੇ ਆਪਾਂ ਜਦੋਂ ਵੇਹਨੇ ਹਾਂ ਵੀ ਚਲੋ ਕਿਸੇ ਦਾ ਢਿੱਡ ਵਧਿਆ ਜਾਂ ਥੋੜ੍ਹਾ ਜਿਹਾ ਹੈ, ਆਪਣੇ ਤੇ ਫਿਰ ਘੱਟ ਹੈ। ਮੈਂ ਵੇਖਿਆ ਕਈਆਂ ਨੂੰ ਇੱਥੇ ਕਈਆਂ ਨੂੰ ਮੋਟਾਪਾ ਰੋਗ ਹੈ, ਇੱਦਾਂ ਕਰਕੇ ਮੂੰਹ ਵੀ ਵੱਡਾ, ਧੋਣ ਵੀ ਪੂਰਾ ਸਰੀਰ ਇੱਦਾਂ। ਇੱਥੇ ਵੀ ਆਹ ਜਿਹੜੇ ਆ ਬੱਚੇ ਜਿਹਨੂੰ ਔਟਿਜ਼ਮ ਸ਼ਾਇਦ ਆਪਾਂ ਕਹਿੰਦੇ ਹਾਂ, ਅੱਛਾ, ਜਿੰਨੀ ਪ੍ਰੋਬਲਮ ਇੱਥੇ ਹੈ ਕੈਨੇਡਾ ਅਮਰੀਕਾ 'ਚ, ਤੁਹਾਨੂੰ ਇੰਡੀਆ 'ਚ ਨਹੀਂ ਇੰਨੀ ਲੱਭਦੀ, ਉੱਥੇ ਇੰਨੀ ਨਹੀਂ ਹੈ। ਅੱਛਾ, ਉੱਥੇ ਬੱਚਾ ਪਹਿਲਾਂ ਬੋਲਣ ਲੱਗ ਪੈਂਦਾ, ਇੱਥੇ ਬੱਚੇ ਲੇਟ ਬੋਲਦੇ ਨੇ। ਉੱਥੇ ਬੱਚਾ ਪਹਿਲਾਂ ਤੁਰਨ ਲੱਗ ਪੈਂਦਾ, ਇੱਥੇ ਬੱਚੇ ਲੇਟ ਤੁਰਦੇ ਨੇ। ਫਰਕ ਹੈ, ਉਹਦਾ ਰੀਜ਼ਨ ਹੈ ਨਾ, ਕੋਈ ਉਹਦਾ ਕਾਰਨ ਹੈ। ਮੈਨੂੰ ਯਾਦ, ਮੈਂ ਇੱਥੇ ਗੁਰੂ ਘਰ ਬੈਠਾ ਅਤੇ ਇੱਕ ਬੀਬੀ ਵਿਚਾਰੀ ਆਈ, ਉਹ ਕਹਿੰਦੀ ਜੀ ਸਾਡਾ ਬੱਚਾ ਮੇਰੇ ਖਿਆਲ, ਜਿਵੇਂ ਇੱਕ ਆਮ ਆਪਾਂ ਏਜ ਗਰੁੱਪ ਮਿੱਥੇ ਹੁੰਦਾ ਨਾ ਵੀ ਇੱਥੇ ਇੱਕ ਬੱਚਾ ਬੋਲਣ ਲੱਗ ਪੈਂਦਾ, ਉਹ ਮਾਈ ਵਿਚਾਰੀ ਇੰਡੀਆ ਤੋਂ ਆਈ ਸੀ, ਉਹ ਕਹਿੰਦੀ ਮੇਰਾ ਪੋਤਾ ਬੋਲਣ ਨਹੀਂ ਲੱਗਿਆ। ਅਤੇ ਮੈਂ ਉਹਨੂੰ ਆਖਿਆ ਵਹਿਮ 'ਚ ਪੈਣ ਦੀ ਲੋੜ ਨਹੀਂ, ਅਸਲ ਵਿੱਚ ਗੱਲ ਇਹ ਹੈ ਵੀ ਬੰਦਾ ਬੋਲਦਾ ਵੀ ਤਾਂ ਹੈ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਜਾਵੇ। ਜਿੰਨਾ ਬੱਚਿਆਂ ਨਾਲ ਉਹਨਾਂ ਦੇ ਦਾਦੇ ਦਾਦੀਆਂ ਮਾਤਾ ਪਿਤਾ ਗੱਲਬਾਤ ਕਰਦੇ ਨੇ, ਉਹ ਛੇਤੀ ਬੋਲਣ ਲੱਗ ਪੈਂਦੇ ਨੇ, ਸ਼ਬਦ ਹੀ ਨਹੀਂ ਸਿੱਖੇ ਜਾਣੇ। ਕਿਉਂਕਿ ਜੇ ਤੁਸੀਂ ਉਹਦੇ ਵਿੱਚ ਵਸਤੂ ਪਾਓਗੇ ਤਾਂ ਫਿਰ ਹੀ ਉਹ ਬਾਹਰ ਆਵੇਗੀ ਨਾ। ਜਦੋਂ ਸਾਰੀ ਦਿਹਾੜੀ ਤੋਂ ਕਾਰਟੂਨ, ਉਹ ਫਿਰ ਹੋਰ ਹੀ ਭਾਸ਼ਾ ਸਿੱਖ ਜਾਂਦੀ। ਆਹ ਤੁਹਾਡੀ ਟੋਰਾਂਟੋ ਦੀ ਸ਼ਾਇਦ ਇੱਕ ਗੱਲ ਸੀ ਵੀ ਉਹ ਬੱਚਾ ਕਾਰਟੂਨ ਵੇਖਦਾ ਹੁੰਦਾ ਸੀ, ਉਹ ਕੋਈ ਚੀਨਿਆਂ ਦੀ ਭਾਸ਼ਾ ਸਿੱਖ ਗਿਆ। ਘਰ ਦੇ ਅਤੇ ਘਰ ਦੀ ਜਿਹੜੇ ਸੀ ਉਹ, ਉਹਦੇ ਮਾਤਾ ਪਿਤਾ ਉਹਨਾਂ ਸਵੇਰੇ ਕੰਮ 'ਤੇ ਚਲੇ ਜਾਣਾ, ਅਤੇ ਦਾਦੀ ਵਿਚਾਰੀ ਜ਼ਿਆਦਾ ਬਜ਼ੁਰਗ ਸੀ, ਉਹਦੇ ਕੋਲ ਉਹਨਾਂ ਛੱਡ ਜਾਣਾ, ਅਤੇ ਦਾਦੀ ਨੇ ਕੀ ਆਖਣਾ ਵੀ ਉਹਨੇ ਰਿਮੋਟ ਫੜਾ ਦੇਣਾ, ਰਿਮੋਟ ਲਾ ਕੇ ਉਹਨੇ ਚੀਨਿਆਂ ਜਿਹਾ ਦੇ ਕਾਰਟੂਨ ਲਾ ਲੈਣੇ। ਹੁਣ ਉਹ ਭਾਸ਼ਾ ਉਹਨਾਂ ਦੀ ਉੱਦਾਂ ਦੀ ਹੈ, ਉਹ ਇੱਦਾਂ ਬੈਠਾ ਬੈਠਾ ਅਤੇ ਉਹ ਸਿੱਖ ਗਿਆ, ਉਹ ਬੋਲਣ ਲੱਗ ਪਿਆ ਇੱਦਾਂ ਕਰਕੇ। ਉਹ ਆਉਂਦੇ ਵੀ ਆਹ ਕੀ ਪ੍ਰੋਬਲਮ ਆ ਗਈ ਵੀ ਸਾਡਾ ਬੱਚਾ ਬੜਾ ਅਜੀਬ ਜਿਹਾ ਬੋਲਦਾ, ਨਾ ਉਹ ਪੰਜਾਬੀ ਬੋਲੇ ਨਾ ਅੰਗਰੇਜ਼ੀ ਬੋਲੇ, ਉਹ ਬੋਲਣ ਲੱਗ ਪਿਆ। ਬੱਚਾ ਜਿਹੜਾ ਉਹ ਬਹੁਤ ਛੇਤੀ ਚੀਜ਼ਾਂ ਨੂੰ ਕੈਚ ਕਰਦਾ। ਉਹ ਜਦੋਂ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਫਿਰ ਉਹਨਾਂ ਨੂੰ ਸਮਝਾਇਆ, ਇੱਥੋਂ ਦੀ ਗੱਲ ਹੀ ਹੈ, ਉਹ ਕਹਿੰਦਾ ਘਬਰਾਓ ਨਾ, ਅਸਲ ਵਿੱਚ ਇਹ ਕਾਰਟੂਨ ਵੇਂਦਾ ਸੀ ਅਤੇ ਉਹ ਜਿਹੜੀ ਲੈਂਗੁਏਜ ਉਹਨਾਂ ਦੀ ਹੈ ਉਹ ਇਹ ਬੋਲ ਰਿਹਾ। ਆਹ ਗੱਲ ਹੈ, ਹੁਣ ਪੰਜਾਬੀ ਬੋਲਾਂਗੇ ਉਹ ਪੰਜਾਬੀ ਸਿੱਖ ਜਾਵੇਗਾ, ਅੰਗਰੇਜ਼ੀ ਬੋਲਾਂਗੇ ਉਹ ਅੰਗਰੇਜ਼ੀ ਸਿੱਖ ਜਾਵੇਗਾ, ਇੱਦਾਂ ਹੀ। ਹੁਣ ਕਈ ਕਈ ਬੱਚੇ ਜਿਹੜੇ ਨੇ ਮੈਨੂੰ ਸਾਡੇ ਆਪਣੇ ਇੱਕ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਦੇ ਬੱਚਿਆਂ ਨੂੰ ਇੰਗਲਿਸ਼ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈ, ਚਾਈਨੀਜ਼ ਵੀ ਆਉਂਦੀ ਹੈ, ਮਲਾਇਆ ਵੀ ਆਉਂਦੀ ਹੈ, ਮਲੇਸ਼ੀਆ 'ਚ ਰਹਿੰਦੇ ਨੇ, ਮਲਾਇਆ ਮਲੇਸ਼ੀਆ ਦੀ ਭਾਸ਼ਾ ਹੈ, ਉਹ ਵੀ ਆਉਂਦੀ ਹੈ। ਛੋਟੇ ਬੱਚੇ ਨੇ, 5 ਲੈਂਗੁਏਜ ਉਹਨਾਂ ਨੂੰ ਆਉਂਦੀਆਂ ਨੇ, 4-5 ਲੈਂਗੁਏਜ ਆਉਂਦੀਆਂ ਨੇ। ਕਿਉਂ, ਕਿਵੇਂ ਸਿੱਖੀਆਂ? ਮਲਾਇਆ ਉਹਨਾਂ ਦੀ ਕੰਟਰੀ ਦੀ ਲੈਂਗੁਏਜ ਹੈ, ਪੰਜਾਬੀ ਸਾਡੀ ਉਹ ਭੈਣ ਘਰ ਵਿੱਚ ਬੋਲਦੀ ਹੈ, ਇੰਗਲਿਸ਼ ਉਹ ਸਕੂਲ 'ਚ ਸਿੱਖਦੇ ਨੇ, ਅਤੇ ਚਾਈਨੀਜ਼ ਉਹ ਤਾਂ ਆਉਂਦੇ ਨੇ ਵੀ ਉਹਨਾਂ ਦੇ ਨਾਲ ਇੱਕ ਕਿਰਾਏਦਾਰ ਹੈ, ਉਹਨਾਂ ਦੀ ਬੇਸਮੈਂਟ ਦੇ ਵਿੱਚ ਉਹ ਚਾਈਨੀਜ਼ ਬੋਲਦੇ ਨੇ। 5 ਹੀ ਆ ਗਈ ਨਾਲ ਬੱਚੇ, ਉਦਾਂ ਖੇਡ ਸਾਰੀਆਂ ਆ ਗਈਆਂ। ਹੁਣ ਉਹ ਸ਼ਬਦ ਅੰਦਰ ਪਾਏ ਜਾਣਗੇ ਤਾਂ ਬਾਹਰ ਨਿਕਲਣਗੇ ਨਾ, ਜੇ ਸ਼ਬਦ ਹੀ ਨਹੀਂ ਪਾਏ ਜਾਣਗੇ ਤਾਂ ਬਾਹਰ ਕਿਵੇਂ ਨਿਕਲਣਗੇ? ਸੋ ਇਹ ਰੀਜ਼ਨ ਹੈ ਇਹਦੇ ਵਿੱਚ। ਹੁਣ ਬੱਚਾ ਤੁਰਨ ਲੱਗ ਪਿਆ, ਹੁਣ ਘਰੇ ਉੱਥੇ ਮਾਹੌਲ ਖੁੱਲ੍ਹਾ ਹੈ, ਦਾਦੀਆਂ ਦਾਦੇ ਲਈ ਫਿਰਦੇ ਨੇ ਉਹਨਾਂ ਨੂੰ, ਤੁਰੋ ਤੁਰੋ, ਉਹਨਾਂ ਨੂੰ ਚਾਹ ਹੁੰਦਾ ਵੀ ਛੇਤੀ ਛੇਤੀ ਤੁਰਨ ਲੱਗੇ, ਇਹ ਮਾਹੌਲ ਦੇ ਉੱਤੇ ਡਿਪੈਂਡ ਹੈ ਗੱਲ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਗੁਰਦੇਵ ਨੇ ਬਖਸ਼ਿਸ਼ ਇੱਕ ਕੀਤੀ, ਆਖਿਆ ਵੀ ਜਿਹ ਮਰਨਾ, ਮੌਤ ਸਾਰਿਆਂ ਨੂੰ ਡਰਾਉਂਦੀ ਹੈ, ਮੌਤ ਤੋਂ ਸਾਰਿਆਂ ਨੂੰ ਡਰ ਲੱਗਦਾ। ਹੁਣ ਦੋ ਤਰ੍ਹਾਂ ਦੀ ਮੌਤ ਹੈ ਜਿਹ ਤੋਂ ਸਾਰੇ ਡਰਦੇ ਨੇ। ਇੱਕ ਤਾਂ ਸਰੀਰ ਦੀ ਮੌਤ ਹੈ, ਇਹਨੇ ਵੀ ਲੋਕਾਂ ਦੀਆਂ ਐਨ ਤਰਾਹ ਤਰਾਹ ਲੋਕ ਕਰ ਰਹੇ ਨੇ, ਮਰਨ ਦੇ ਕੰਢੇ 'ਤੇ ਵੀ ਬੈਠਾ ਅਤੇ ਤਾਂ ਵੀ ਬੰਦੇ ਦਾ ਮਰਨ ਨੂੰ ਜੀ ਨਹੀਂ ਕਰਦਾ। ਅਤੇ ਦੂਜੀ ਮੌਤ ਕਿਹੜੀ ਹੈ? ਦੂਜੀ ਮੌਤ ਹੈ ਵੀ ਬੁਰਾਈ ਨੂੰ ਮਰਨ ਤੋਂ ਵੀ ਲੋਕ ਡਰਦੇ ਨੇ, ਵੀ ਜੇ ਮੈਂ ਭਾਈ ਹੰਕਾਰ ਕਰਨਾ ਛੱਡ ਦਿੱਤਾ ਫਿਰ ਮੇਰੀ ਕੀ ਵੈਲਿਊ ਰਹੇਗੀ, ਫਿਰ ਮੇਰੀ ਕੀ ਵੈਲਿਊ ਰਹੇਗੀ। ਇਸ ਕਰਕੇ ਬੁਰਾਈ ਵਾਲੀ ਮੌਤ ਜਿਹੜੀ ਹੈ ਉਹਨੂੰ ਅੰਦਰੋਂ ਗੁਰੂ ਦੇ ਸ਼ਬਦ ਨਾਲ ਮਰਨ ਤੋਂ ਵੀ ਲੋਕ ਡਰਦੇ ਨੇ, ਵੀ ਜਿਹੜਾ ਮੈਂ ਇਹ ਐਟੀਟਿਊਡ ਛੱਡ ਦਿੱਤਾ ਮੈਂ ਤੇ ਮਰ ਜੂੰਗਾ, ਮੈਂ ਤੇ ਖਤਮ ਹੋ ਜਾਊਂਗਾ। ਆਖਿਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਜੇ ਮਰਨਾ ਸਭ ਜਗਤ ਤਰਾਸਿਆ, ਤਰਾਸਿਆ ਦਾ ਮਤਲਬ ਜਿਹੜੀ ਮੌਤ ਨੇ ਸਾਰੇ ਸੰਸਾਰ ਨੂੰ ਡਰਾਇਆ ਹੋਇਆ, ਚਾਹੇ ਉਹ ਸਰੀਰ ਦੀ ਮੌਤ ਹੈ ਤੇ ਚਾਹੇ ਗੁਰੂ ਦੇ ਸ਼ਬਦ ਵਿੱਚ ਮਰ ਕੇ ਅੰਦਰ ਦੀ ਬੁਰਾਈ ਨੂੰ ਮਰਨ ਦੀ ਗੱਲ ਹੈ। ਅਸੀਂ ਬੁਰਾਈ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦੇ। ਬੰਦਾ ਕਹਿੰਦਾ ਜਿਵੇਂ ਨਾ ਕਹਿ ਲਓ ਵੀ ਕਈ ਵਾਰ ਰੱਸੀ ਸੜ ਜਾਂਦੀ ਹੈ ਪਰ ਉਹਦਾ ਵੱਟ ਨਹੀਂ ਜਾਂਦਾ, ਰੱਸੀ ਸੜ ਗਈ ਵੱਟ ਨਹੀਂ ਗਿਆ, ਸਾਰਾ ਕੁਝ ਬੰਦੇ ਨੇ ਦਾਅ ਤੇ ਲਾ ਦਿੱਤਾ, ਤਬਾਹ ਕਰ ਦਿੱਤਾ, ਪਰ ਆਪਣੀ ਆਦਤ ਨਹੀਂ ਛੱਡ ਸਕਿਆ। ਜਵਾਰੀ ਸਾਰਾ ਕੁਝ ਲਟਾ ਦਿੰਦਾ, ਜੂਏ ਵਿੱਚ ਤੇ ਪਾਂਡਵਾਂ ਨੇ ਆਪਣੀ ਪਤਨੀ ਦਾਅ ਤੇ ਲਾ ਦਿੱਤੀ, ਪਰ ਉਹਨਾਂ ਨੇ ਆਖਿਆ ਜੇ ਅਸੀਂ ਅੱਛਾ ਆਪਣੀ ਬੁੱਢੀ ਹਰਾਉਣ ਨੂੰ ਤਿਆਰ ਹੋ ਗਏ ਹੋ, ਪਰ ਆਪਣੇ ਸੁਭਾਅ ਦੀ ਉਸ ਖੋਟ ਨੂੰ ਅੰਦਰੋਂ ਕੱਢ ਨਹੀਂ ਸਕੇ। ਉਹਨੂੰ ਲੱਗਾ ਜੇ ਕੱਢੀ ਤੇ ਫਿਰ ਕੰਮ। ਇੱਦਾਂ ਹੀ ਕਈ ਨਾਲ ਰਿਸ਼ਤੇ ਬਾਜਦੇ ਹੁੰਦੇ ਨੇ, ਸਿਰਫ ਇੰਨੀ ਗੱਲ ਹੁੰਦੀ ਹੈ ਇੱਕ ਬੰਦਾ ਝੁਕ ਜਾਵੇ, ਇੱਕ ਬੰਦਾ ਹੀ ਕਵੇ ਵੀ ਹਾਂਜੀ ਵੀ ਸਾਡੇ ਕੋਲੋਂ ਗਲਤੀ ਹੋ ਗਈ, ਚਲੋ ਕੋਈ ਨਹੀਂ,
1: ਰਿਸ਼ਤਾ ਵੱਧ ਜਾਵੇਗਾ। ਪਰ ਇਸ ਇੱਕ ਕਮਜ਼ੋਰੀ ਨੇ, ਨਾ ਝੁਕਣ ਦੇ ਸੁਭਾਅ ਨੇ ਪਰਿਵਾਰ ਤਬਾਹ ਕਰਕੇ ਰੱਖ ਦਿੱਤਾ, ਰਿਸ਼ਤੇ ਤਬਾਹ ਕਰਕੇ ਰੱਖ ਦਿੱਤੇ। ਬਾਬੇ ਨੇ ਕਿਹਾ ਸੰਸਾਰ ਡਰਦਾ ਇਸ ਮੌਤ ਤੋਂ, ਤੇ ਮੈਨੂੰ ਤੇ ਗੁਰੂ ਦੇ ਸ਼ਬਦ ਵਿੱਚੋਂ ਗੱਲ ਸਮਝ ਲੱਗ ਗਈ, ਮੇਰਾ ਤੇ ਹੁਣ ਸੁਭਾਅ ਹੀ ਬਦਲ ਗਿਆ। ਜੇ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸ਼ਿਆ। ਹੁਣ ਮੈਨੂੰ, ਮੈਂ ਗੁਰੂ ਦੇ ਸ਼ਬਦ ਵਿੱਚ ਮਰ ਗਿਆ, ਇਸ ਕਰਕੇ ਨਾ ਹੁਣ ਮੈਨੂੰ ਮੌਤ ਦਾ ਡਰ ਰਿਹਾ ਤੇ ਨਾ ਮੈਂ ਲੋਕਾਂ ਵਾਂਗੂ ਪਲ ਪਲ ਤੇ ਮਰਦਾ ਰਹਿਣਾ। ਅਗਲਾ ਬੋਲ ਹੈ ਜੀ, ਮਰਨੋ ਮਰਨ ਕਹੈ ਸਭ ਕੋਈ। ਅੱਛਾ, ਵੈਸੇ ਮੌਤ ਮੌਤ ਸਾਰੇ ਕਹੀ ਜਾਂਦੇ ਨੇ ਵੀ ਹਾਏ ਮਰ ਜਾਣਾ, ਹਾਏ ਮਰ ਜਾਣਾ, ਮਰੇ ਹੀ ਪਏ ਨੇ। ਤੇ ਬਾਬਾ ਨੇ ਆਖਿਆ ਸਹਿਜੇ ਮਰੈ, ਜਿਹੜਾ ਗੁਰੂ ਦੇ ਸ਼ਬਦ ਵਿੱਚ ਮਰ ਕੇ ਸਹਿਜ ਧਾਰਨ ਕਰ ਲੈਂਦਾ, ਜਿਹਦੇ ਅੰਦਰ ਟਿਕਾ ਆ ਜਾਂਦਾ, ਅਮਰ ਹੋਏ ਸੋਈ, ਉਹ ਅਮਰ ਹੋ ਜਾਂਦਾ, ਉਹ ਅਮਰ ਹੋ ਗਿਆ, ਉਹ ਨਹੀਂ ਮਰੇਗਾ। ਅੱਜ ਸਾਹਿਬਜ਼ਾਦੇ ਸਾਡੇ ਵਿੱਚ ਨੇ, ਮਰੇ ਨਹੀਂ, ਅਮਰ ਹੋ ਗਏ ਉਹ। ਸਹਿਜੇ ਮਰੈ ਅਮਰ ਹੋਏ ਸੋਈ, ਕਹੋ ਕਬੀਰ ਮਨ ਭਇਆ ਆਨੰਦਾ। ਬਾਬਾ ਕਬੀਰ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਨੇ ਜੀਵਨ ਵਿੱਚ ਆਨੰਦ ਹੀ ਪੈਦਾ ਕਰ ਦਿੱਤਾ, ਐਸਾ ਆਨੰਦ, ਹੁਣ ਸਰੀਰ ਦੀ ਮੌਤ ਆਵੇ ਤੇ ਤਾਂ ਵੀ ਕੋਈ ਪਰਵਾਹ ਨਹੀਂ ਹੈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ। ਭਰਮ ਦਾ ਅਰਥ ਹੁੰਦਾ ਇਲਿਊਜ਼ਨ, ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਭਰਮ ਨਹੀਂ ਰਿਹਾ ਕੋਈ। ਭਰਮ ਕੀ ਹੁੰਦਾ ਹੈ? ਭਰਮ ਦਾ ਹੈ ਵੀ ਮਾਧਵੇ ਕਿਆ ਕਹੀਏ ਭਰਮ, ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦਾ ਅਰਥ ਹੁੰਦਾ ਹੈ ਜੋ ਮੈਂ ਮੰਨ ਕੇ ਬੈਠਾ ਨਾ, ਜੋ ਮੈਂ ਪ੍ਰੋਜੈਕਟ ਕਰਕੇ ਬੈਠਾ, ਉਦਾਂ ਹੈ ਨਹੀਂ ਗੱਲ। ਅੱਛਾ, ਸਾਡਾ ਹੁਣ ਤੇ ਵੈਸੇ ਜਿਹੜੇ ਦਿਮਾਗ ਦੇ ਵਿਗਿਆਨੀ ਨੇ ਉਹ ਦੱਸਦੇ ਨੇ, ਉਹ ਕਹਿੰਦੇ ਜਿਹੜਾ 80-85% ਸਾਡਾ ਜਿਹੜਾ ਦਿਮਾਗ ਹੈ ਨਾ, ਇਹ ਸਾਡੇ ਨਾਲ ਸ਼ਰਾਰਤਾਂ ਕਰਦਾ, ਇਹ ਸਾਡੇ ਨਾਲ ਸ਼ਰਾਰਤਾਂ ਕਰਦਾ, ਇਹਦੀਆਂ ਸ਼ਰਾਰਤਾਂ ਬੁੱਝਣ ਦੀ ਲੋੜ ਹੈ। ਇਹ ਐਵੇਂ ਹੀ ਸਾਡੇ ਅੱਗੇ ਗੱਲਾਂ ਸਿਰਜ ਸਿਰਜ ਕੇ ਰੱਖੀ ਜਾਂਦਾ, ਇੱਦਾਂ ਹੋ ਜਾਣਾ, ਉਦਾਂ ਹੋ ਜਾਣਾ, ਉਦਾਂ ਹੋ ਜਾਣਾ, ਇੱਦਾਂ ਘਾੜਦਾ, ਐਵੇਂ ਸੋਚੀ ਜਾਂਦਾ। ਇਹਨੇ ਭਰਮ ਕ੍ਰੀਏਟ ਕਰ ਦੇਣਾ। ਬੰਦਾ ਕੋਈ ਮੰਨ ਲਓ ਇੱਕ ਬੰਦੇ ਨੇ ਅੰਮ੍ਰਿਤ ਛਕਿਆ ਹੋਵੇ, ਤਰਪਾਨ ਮੇਰੇ ਉੱਥੋਂ ਦੀ ਪਾ ਕੇ, ਉਹ ਨਸ਼ੇ ਦੇ ਠੇਕੇ ਦੇ ਖਲੋਤਾ ਹੋਵੇ, ਦਿਮਾਗ ਕੀ ਸਿੱਧਾ ਮੈਸੇਜ ਆਵੇਗਾ ਭਲਾ ਇਹ ਸ਼ਰਾਬ ਦੀ ਬੋਤਲ ਲੈਣ ਲਈ ਖਲੋਤਾ, ਇਹਦਾ ਹੀ ਜਾਵੇਗਾ ਨਾ। ਦਿਮਾਗ ਨੇ ਤੁਹਾਨੂੰ, ਉਹਨੇ ਪੁੱਠਾ ਹੀ ਦੱਸਣਾ ਤੁਹਾਨੂੰ, ਪੁੱਠਾ ਹੀ। ਅੱਛਾ, ਇਹਦੋਂ ਚੰਗਾ ਇਹ ਆ ਵੀ ਉਹ 'ਤੇ ਵਿਸ਼ਵਾਸ ਨਾ ਕਰੋ, ਉਹਨੂੰ ਜਾ ਕੇ ਪੁੱਛ ਲਓ ਵੀ ਭਾਈ ਤੂੰ ਇੱਥੇ ਕੀ ਕਰਦਾ। ਹੋ ਸਕਦਾ ਕਿਸੇ ਨੂੰ ਚੁੱਕਣ ਹੀ ਆਇਆ ਹੋਵੇ, ਵਿਚਾਰਾ ਮਜਬੂਰ ਹੋਵੇ। ਮਨ ਸਾਡਾ ਇੱਦਾਂ ਸੋਚਦਾ ਹੈ, ਸੁਰਤ ਸਾਡੀ ਇੱਦਾਂ ਹੀ ਸੋਚਦੀ, ਅਸੀਂ ਉਸ ਭਰਮ ਦਾ ਸ਼ਿਕਾਰ ਹੁੰਦੇ ਹਾਂ। ਕਈ ਵਾਰ ਕਿਸੇ ਨੇ ਫੋਨ ਨਾ ਚੁੱਕਿਆ, ਤੁਸੀਂ ਫੋਨ ਕੀਤਾ, ਦਿਮਾਗ ਨੇ ਆਪਣੇ ਆਪ ਕੀ ਸੋਚਿਆ, ਮੇਰਾ ਨਹੀਂ ਫੋਨ ਚੁੱਕਦਾ ਹੈ। ਮਨ ਨੇ ਤੁਹਾਨੂੰ ਇੱਦਾਂ ਚੀਜ਼ਾਂ ਦੇ ਜਾਣੀਆਂ, ਦੋ ਵਾਰ ਨਾ ਚੁੱਕਿਆ, ਚਾਰ ਵਾਰ ਨਾ ਚੁੱਕਿਆ, ਹੁਣ ਤੁਹਾਨੂੰ ਉਹਨੇ ਇਹ ਨਹੀਂ ਸੋਚਣ ਦੇਣਾ ਵੀ ਯਾਰ ਅਗਲਾ ਕਿਸੇ ਮੁਸ਼ਕਲ 'ਚ ਹੀ ਨਾ ਹੋਵੇ। ਇਹਦੀ ਘਾੜਤੀ ਇੱਦਾਂ ਦੀ ਘੜੀ ਗਈ ਆ। ਅੱਛਾ, ਇਹ ਚੰਗੀ ਵੀ ਆ, ਇਹ ਜਿਹੜੀ ਨੈਗੇਟਿਵ ਅਪਰੋਚ ਆ ਮਾੜੀ ਨਹੀਂ ਹੁੰਦੀ। ਤੁਸੀਂ ਜੰਗਲ 'ਚੋਂ, ਕਿਉਂਕਿ ਬੰਦਾ ਜੰਗਲ 'ਚੋਂ ਸਰਵਾਈਵ ਕਰਕੇ ਇੱਥੋਂ ਤੱਕ ਆਇਆ, ਜਿੱਥੇ 24 ਘੰਟੇ ਮੌਤ ਦਾ ਇਹਨੂੰ ਖੌਫ ਰਹਿੰਦਾ ਸੀ। ਸਾਡੇ ਦਿਮਾਗ ਦੀ ਜਿਹੜੀ ਬਣਤਰ ਹੈ ਨਾ, ਇਹ ਇੱਦਾਂ ਹੈ ਵੀ 24 ਘੰਟੇ ਬੰਦਾ ਜੰਗਲ 'ਚ ਰਹਿੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਅਤੇ ਜੰਗਲ 'ਚ ਰਹਿੰਦੇ ਨੇ ਖੁੰਖਾਰੂ ਜਾਨਵਰ, ਉਹ ਆਰਾਮ ਨਾਲ ਸੌ ਨਹੀਂ ਸੀ ਸਕਦਾ ਬੰਦਾ ਉੱਥੇ। ਇਸ ਕਰਕੇ ਉਹਦੀ ਸੁਰਤ ਹਮੇਸ਼ਾ ਉਹਨੂੰ ਕਹਿੰਦੀ ਰਹਿੰਦੀ ਸੀ ਵੀ ਸਚੇਤ ਨਹੀਂ, ਸਚੇਤ ਨਹੀਂ, ਇਹ ਨਾ ਇੱਧਰੋਂ ਸ਼ੇਰ ਆ ਜਾਵੇ ਫਲਾਨਾ। ਤਾਂ ਕਰਕੇ ਬੰਦੇ ਦੀ ਜਿਹੜੀ ਉਹ ਥਿੰਕਿੰਗ ਹੈ ਉਹ ਇੱਦਾਂ ਦੀ ਹੋਈ ਪਈ ਹੈ। ਜਿਹਨੂੰ ਗੁਰੂ ਦੇ ਸ਼ਬਦ ਦੀ ਸਮਝ ਲੱਗਦੀ ਉਹ ਫਿਰ ਬਦਲਦਾ, ਇਹਨੂੰ ਥੋੜ੍ਹਾ ਥੋੜ੍ਹਾ ਚੇਂਜ ਕਰਦਾ। ਹਰ ਚੀਜ਼ ਦੀ ਲੋੜ ਹੈ। ਇਹ ਸਰਵਾਈਵਲ ਮੋਡ ਦੇ ਵਿੱਚ ਵੀ ਜਾਂਦਾ ਹੈ, ਇਹ ਡਿਫੈਂਸ 'ਚ ਵੀ ਜਾਂਦਾ ਹੈ, ਓਫੈਂਸ 'ਚ ਵੀ ਜਾਂਦਾ ਹੈ। ਅਤੇ ਕਈ ਜਗ੍ਹਾ ਦੇ ਉੱਤੇ ਸਾਡਾ ਦਿਮਾਗ ਸਾਨੂੰ ਸਿਗਨਲ, ਇਹ ਮਿੱਤਰ ਵੀ ਬੜਾ ਹੈ ਸਾਡਾ, ਮਨ ਸਾਡਾ ਮਿੱਤਰ ਵੀ ਬਹੁਤ ਹੈ, ਅਤੇ ਮਨ ਨਾਲ ਦਾ ਦੁਸ਼ਮਣ ਵੀ ਕੋਈ ਨਹੀਂ। ਹੁਣ ਸਾਡੀ ਮੁਸ਼ਕਲ ਇਹ ਵੀ ਅਸੀਂ ਇੱਦਾਂ ਕਿਸੇ ਬੰਦੇ ਨੇ ਚਾਰ ਵਾਰ ਤੁਹਾਡਾ ਫੋਨ ਨਾ ਚੁੱਕਿਆ, ਤੁਸੀਂ ਕਹਿਣਾ ਯਾਰ ਇਹ ਮੇਰਾ ਫੋਨ ਨਹੀਂ ਚੁੱਕਦਾ। ਹੁਣ ਹੋ ਸਕਦਾ ਤੁਸੀਂ ਇੱਦਾਂ ਵੀ ਇੱਦਾਂ ਮਤਲਬ ਇੱਦਾਂ ਵੀ ਸੋਚੋ ਵੀ ਹੋ ਸਕਦਾ ਯਾਰ ਅਗਲਾ ਕੋਈ ਮੁਸੀਬਤ 'ਚ ਹੋਵੇ। ਇਹਨੂੰ ਇੱਦਾਂ, ਪਰ ਮਨ ਨੇ ਸਿਗਨਲ। ਸੋ 80 ਤੋਂ 85% ਜਿਹੜਾ ਸਾਡਾ ਮਨ, ਜਿਹੜਾ ਸਾਡੀ ਸੁਰਤ ਪ੍ਰਡਿਕਟ ਕਰਦੀ ਆ ਨਾ, ਜੋ ਇਹ ਇੱਦਾਂ ਇੱਕ ਪ੍ਰੋਜੈਕਸ਼ਨ ਕਰ ਲੈਂਦੀ, ਪ੍ਰੋਜੈਕਸ਼ਨ ਬਣਾਉਂਦੀ ਆ ਆਪਣੇ ਅੰਦਰ, ਉਹ ਫੇਕ ਹੁੰਦੀ ਹੈ। ਸਤਿਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਭਰਮ ਚਲਿਆ ਗਿਆ, ਹੁਣ ਭਰਮ ਕੋਈ ਨਹੀਂ ਰਿਹਾ। ਭਰਮ ਇਹ ਪਹਿਲਾਂ ਇਹ ਡਰ ਲੱਗਦਾ ਸੀ ਸਰੀਰ ਨੇ ਮਰ ਜਾਣਾ, ਮਰਨਾ ਹੀ ਆ ਫਿਰ, ਹੁਣ ਕਿਹੜਾ ਕੋਈ ਬਚ ਸਕਦਾ, ਇੱਥੋਂ ਕੋਈ ਬਚਿਆ? ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਉਠ ਸੁਧਾਰੇ ਕਰ ਮੁੰਜਨ ਸੇਵਾ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸ ਹੈ ਸੋ ਕੱਲ ਹੈ ਖਰਨਾ। ਤੇ ਜੇ ਤੁਹਾਡੇ ਧਿਆਨ ਚ ਹੋਵੇ, ਤੁਸੀਂ ਲੜੀ ਬਾਰੇ ਵਿਚਾਰ ਸੁਣੀ ਹੈ, ਤੇ ਬਾਬੇ ਕਬੀਰ ਨੇ ਇਹ ਵੀ ਗੱਲ ਇਸੇ ਸ਼ਬਦਾਂ ਦੀ ਪਿਛਲੀ ਲੜੀ ਚ ਆਖੀ ਸੀ। ਆਖਿਆ ਅਵਰ ਮੂਹੇ ਕਿਆ ਸੋ ਕਰੀਜੈ, ਤੋ ਕੀਜੈ ਜੋ ਆਪਣ ਜੀਜੈ। ਆਖਿਆ ਕਿਸੇ ਦੇ ਮਰੇ ਦਾ ਮੈਂ ਕੀ ਅਫਸੋਸ ਕਰਾਂ, ਮੈਂ ਤਾਂ ਕਰਾਂ ਜੇ ਮੈਂ ਆਪ ਨਾ ਮਰਨਾ ਹੋਵੇ, ਮਰ ਤੇ ਮੈਂ ਵੀ ਜਾਣਾ, ਮਰ ਤੇ ਮੈਂ ਵੀ ਜਾਣਾ। ਭਰਮ ਨੂੰ ਦੂਰ, ਇਲਿਊਜ਼ਨ ਹੀ ਬੰਦੇ ਨੂੰ ਤਬਾਹ ਕਰਦੇ ਨੇ, ਹਨੇਰਾ ਹੀ ਬੰਦੇ ਨੂੰ ਤਬਾਹ ਕਰਦਾ ਹੈ, ਚਾਨਣ ਕਦੀ ਕਿਸੇ ਨੂੰ ਤਬਾਹ ਨਹੀਂ ਕਰਦਾ। ਮਾਧਵੇ ਕਿਹਾ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਗੁਰੂ ਕਿਰਪਾ ਕਰੇ, ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ, ਹੁਣ ਜੀਵਨ ਵਿੱਚੋਂ ਭਰਮ ਚਲਿਆ ਗਿਆ। ਜਦੋਂ ਭਰਮ ਗਿਆ ਤੇ ਮੈਂ ਸੁਖੀ ਹੋ ਗਿਆ, ਮੈਨੂੰ ਭਰਮ ਸੀ ਫਲਾਨਾ ਬੰਦਾ ਮੇਰੇ ਨਾਲ ਨਿਭੇਗਾ, ਉਹ ਤੇਰੀ ਪ੍ਰੋਬਲਮ ਹੈ ਨਾ, ਉਸੇ ਭਰਮ ਕਰਕੇ ਤੂੰ ਦੁਖੀ ਹੋਇਆ, ਉਸੇ ਭਰਮ ਕਰਕੇ। ਗਿਆ ਭਰਮ ਰਿਹਾ ਭਰਮ ਆਨੰਦਾ, ਜਦੋਂ ਭਰਮ ਚਲਿਆ ਗਿਆ, ਹਨੇਰਾ ਚਲੇ ਗਿਆ, ਚਾਨਣ ਹੀ ਚਾਨਣ ਹੈ। ਗੁਰੂ ਕਿਰਪਾ ਕਰੇ ਜੀ, ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਨਮਸਕਾਰ ਜੀ, ਸਤਿਸੰਗ ਜੀ, ਇਹ ਸਨ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਸ਼ਬਦ ਦੀ ਕਥਾ ਦੇ ਨਾਲ ਨਾਲ ਕੁਛ ਜਿਹੜੀਆਂ ਸਾਨੂੰ ਸਮਝਣ ਦੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਮੌਤ ਇੱਕ ਸੱਚ ਹੈ, ਇਹਨੇ ਆਉਣਾ, ਕਦੋਂ ਆਉਣਾ, ਕਿੱਥੇ ਆਉਣਾ, ਕਿਵੇਂ ਆਉਣਾ, ਕਿਆ ਜਾਣਾ, ਕਿ ਮਰੇਂਗੇ, ਕੈਸਾ ਮਰਨਾ, ਕੋਈ ਨਹੀਂ ਜਾਣਾ। ਪਰ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਹਰ ਇੱਕ ਨੇ ਜਾਣਾ। ਮੌਤ ਦਾ ਸਮਾਂ ਨਿਯਤ ਹੈ, ਖਿਮਾ ਕਰਨਾ ਪਰਮਾਤਮਾ ਦੇ ਦਰ ਤੋਂ ਕਿਸੇ ਨੂੰ ਉਮਰ ਨਹੀਂ ਮਿਲਦੀ, ਉੱਥੋਂ ਸਵਾਸ ਮਿਲਦੇ ਨੇ, ਉਹ ਕਿੰਨਾ ਚਿਰ ਚੱਲਦੇ ਨੇ ਮਾਲਕ ਦੇ ਹੱਥ। ਕਿਉਂਕਿ ਵੈਸੇ ਜੇ ਵੇਖਿਆ ਜਾਵੇ ਤਾਂ ਯਾਤਰਾ ਸ਼ੁਰੂ ਹੋ ਜਾਂਦੀ ਹੈ, ਇਹ ਸਰੀਰ ਆ ਮੇਰੇ, ਹਰ ਤੁਮੇ ਜੋਤ ਰੱਖੀ ਤਾਂ ਤੂੰ ਜੱਗ ਮੈਂ। ਪ੍ਰੈਗਨੈਂਸੀ ਵੇਲੇ ਸਰੀਰ ਪਹਿਲਾਂ ਪੈਦਾ ਹੁੰਦਾ ਮਾਂ ਦੇ ਉਧਰ ਦੇ ਵਿੱਚ, ਜੋਤ ਬਾਅਦ ਵਿੱਚ ਪ੍ਰਵੇਸ਼ ਹੁੰਦੀ ਹੈ, ਜਿਹਨੂੰ ਆਤਮਾ ਅਸੀਂ ਕਹਿੰਦੇ ਹਾਂ। ਉਹ ਮਾਂ ਨਹੀਂ ਦੱਸ ਸਕਦੀ ਕਿ ਆਤਮਾ ਕਦੋਂ ਪ੍ਰਵੇਸ਼ ਹੋ ਗਈ, ਬੱਚੇ ਨੇ ਸਾਹ ਕਦੋਂ ਲੈਣਾ ਸ਼ੁਰੂ ਕੀਤਾ। ਆਤਮਾ ਦਾ ਪੰਜ ਭੂਤ ਸਰੀਰ ਵਿੱਚ ਬੈਠ ਕੇ ਸੰਸਾਰ ਵਿੱਚ ਆਉਣਾ ਜਨਮ ਹੈ, ਤੇ ਜਨਮ ਸਾਡਾ ਮੰਨਿਆ ਜਾਂਦਾ ਜਦੋਂ ਅਸੀਂ ਸੰਸਾਰ ਦੇ ਵਿੱਚ ਆਉਂਦੇ ਵੀ, ਲੇਕਿਨ ਜਨਮ ਜਿਹੜਾ ਉਹ ਸ਼ੁਰੂ ਤੋਂ ਜਿੱਥੋਂ ਪੂੰਗਰਾ ਸ਼ੁਰੂ ਹੁੰਦਾ ਉੱਥੋਂ ਸ਼ੁਰੂ ਹੁੰਦਾ। ਕਈ ਵਾਰ ਤੁਹਾਡੇ ਜੀਵਨ, ਮੈਂ 2 ਮਿੰਟ ਲੈਣਾ, ਕਈ ਵਾਰ ਤੁਹਾਡੇ ਜੀਵਨ ਤੁਸੀਂ ਵੇਖਿਆ ਹੋਣਾ ਵੀ ਯਾਤਰਾ ਸ਼ੁਰੂ ਹੋ ਗਈ ਹੈ। ਕਈ ਵਾਰ ਮਾਤਾ ਦੇ ਉਧਰ ਦੇ ਵਿੱਚ ਬੱਚੇ 5 ਮਹੀਨੇ 6 ਮਹੀਨੇ 7 ਮਹੀਨੇ 8 ਮਹੀਨੇ, ਇੱਥੋਂ ਤੱਕ ਵੀ ਅਰਦਾਸ ਨੇ ਬਹੁਤ ਸਾਰੇ ਐਸੇ ਬੱਚਿਆਂ ਦੇ ਸੰਸਕਾਰ ਕੀਤੇ ਨੇ ਜਿਨ੍ਹਾਂ ਦੇ ਜਨਮ 'ਚ ਕਿਸੇ 'ਤੇ 1 ਘੰਟਾ ਸੀ, ਕਿਸੇ 'ਤੇ 2 ਘੰਟੇ ਸੀ। ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਤਮਾ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਹੈ, ਉਹ ਫਿਰ ਜਨਮ ਨਹੀਂ ਹੁੰਦਾ, ਉਹ ਸਟਿਲ ਬਰਥ ਹੁੰਦੀ ਹੈ। ਅਸੀਂ ਕਹਿੰਦੇ ਬੱਚਾ ਮਰਿਆ ਹੋਇਆ ਆ, ਸਰੀਰ ਆਉਂਦਾ। ਉਹਦੇ ਵਾਸਤੇ ਸਾਡੇ ਬੜੇ ਭਰਮ ਨੇ, ਭੁਲੇਖੇ ਨੇ, ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਜਿਹੜੇ ਬੱਚੇ ਨੇ ਸੰਸਾਰ ਵਿੱਚ ਆਣ ਕੇ ਕੋਈ ਸਵਾਸ ਨਹੀਂ ਲਿਆ, ਉਹਦੇ ਵਾਸਤੇ ਧਾਰਮਿਕ ਤੌਰ 'ਤੇ ਕੋਈ ਕਰਮ ਕਿਰਿਆ ਨਹੀਂ ਹੈ। ਆਪਾਂ ਅਰਦਾਸ ਬੇਨਤੀ ਕਰ ਸਕਦੇ ਹਾਂ, ਬਾਕੀ ਬਹੁਤ ਸਾਰੇ ਸਾਨੂੰ ਵਹਿਮ ਭਰਮ ਭੁਲੇਖੇ ਪਾਉਂਦੇ ਨੇ, ਉਹਦੇ ਹੁਕਮ 'ਚ ਹੈ। ਹੋ ਸਕਦਾ ਉਹ ਪਰਮਾਤਮਾ ਨੂੰ ਕੀ ਪਾਉਂਦਾ, ਹੋ ਸਕਦਾ ਉਹਦੀ ਯਾਤਰਾ ਸਾਡੇ ਪਰਿਵਾਰ ਦੇ ਵਿੱਚ ਆਉਣ ਦਾ ਕੋਈ ਮੁੱਖ ਕਾਰਨ ਸਾਡੇ ਜੀਵਨ ਵਿੱਚ ਉਹਦੇ ਆਉਣ ਨਾਲ ਹੋ ਸਕਦਾ, ਸਾਡੇ ਜੀਵਨ 'ਚ ਕੋਈ ਪ੍ਰੋਬਲਮ ਹੋਣ ਜਿਹੜੀਆਂ ਪਰਮਾਤਮਾ ਨੇ ਸਾਨੂੰ ਨਹੀਂ ਦੇਣੀਆਂ, ਇਸ ਕਰਕੇ ਉਹਦੇ ਕਰਮ ਉਹਦੇ ਪਹਿਲਾਂ ਹੀ ਭੋਗ ਦਿੰਦਾ। ਸੋ ਇਸੇ ਕਰਕੇ ਗੁਰਮੁਖ ਪਿਆਰਿਓ, ਜਿਹੜਾ ਮੌਤ ਹੈ ਉਹਦਾ ਸਮਾਂ ਨਿਸ਼ਚਿਤ ਹੈ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਇਸ ਕਰਕੇ ਸਮੇਂ ਤੋਂ ਪਹਿਲਾਂ ਕਦੀ ਮੌਤ ਨਹੀਂ ਆਉਂਦੀ, ਸਮੇਂ ਤੋਂ ਪਹਿਲਾਂ ਨਾ ਸਮੇਂ ਤੋਂ ਬਾਅਦ ਆਉਂਦੀ ਹੈ। ਜਿਨ੍ਹਾਂ ਨਾਲ ਕਾਰਨ ਨਾ ਹੁੰਦੀ ਉਹਨਾਂ ਨਾਲ ਵੀ ਨਹੀਂ ਹੁੰਦੀ, ਤੁਹਾਡੇ ਸਾਹਮਣੇ ਐਕਸੀਡੈਂਟ ਹੁੰਦੇ, ਲੋਕ ਮਰ ਜਾਂਦੇ ਨੇ, ਪਰ ਬਹੁਤ ਸਾਰੇ ਐਸੇ ਤੁਹਾਡੇ ਕੋਲ ਇੱਥੇ ਪੁਰਾਣੇ ਹੋਣਗੇ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਵੱਡੀਆਂ ਨੇ, ਜਿਨ੍ਹਾਂ ਦੇ ਹੱਥ ਬਾਹਾਂ ਵੀ ਵੱਡੇ ਨੇ, ਮਸ਼ੀਨਾਂ 'ਚ ਆ ਗਏ ਨੇ, ਅਜੇ ਜਿੰਦਾ ਨੇ। ਹਾਰਟ ਅਟੈਕ ਨਾਲ ਲੋਕ ਕਿੰਨੇ ਮਰਦੇ ਨੇ, ਤੁਹਾਡੇ ਚੋਂ ਸਾਡੇ ਚੋਂ ਬਹੁਤ ਸਾਰੇ ਐਸੇ ਮੰਮੀ ਵਿੱਚ ਆ ਜਿਨ੍ਹਾਂ ਦੀਆਂ ਕਿਸੇ ਨੂੰ ਸਟੈਂਟ ਪਿਆ ਕਿਸੇ ਦੀਆਂ ਓਪਨ ਸਰਜਰੀਆਂ ਹੋਈਆਂ। ਜਦੋਂ ਸਮਾਂ ਆਉਣਾ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ। ਉਹਦੇ ਹੁਕਮ 'ਚ ਹੈ ਆਉਣਾ, ਕਿਸੇ ਦੀ ਉਮਰ ਵੱਡੀ ਨਹੀਂ ਹੋਣੀ, ਕਿਸੇ ਦੀ ਛੋਟੀ ਨਹੀਂ ਹੋਣੀ, ਪਰ ਉਮਰ ਜਿੰਨੀ ਬਖਸ਼ੀ ਸਵਾਸਾਂ ਦੀ ਪੂੰਜੀ ਓਨੀ ਸੰਪੂਰਨ ਕਰਕੇ ਸੰਸਾਰ ਤੋਂ ਜਾਣਾ। ਔਰ ਪਾਤਸ਼ਾਹ ਨੇ ਅਸੀਂ ਤੇ ਵੱਡੀਆਂ ਉਮਰਾਂ ਦੀ ਗੱਲਾਂ ਕਰਦੇ ਹਾਂ ਨਾ, ਜਨਨੀ ਜਾਣ ਸੁਧ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਦੇ ਦਿਨ ਦਿਨ ਅਵਧ ਘਟਦਾ। ਮਾਤਾ ਅਰਦਾਸਾਂ ਕਰਦੀ ਆ, ਪਰ ਜਿਹੜਾ ਸਵਾਸ ਨਿਕਲ ਗਿਆ, ਦਿਨ ਨਿਕਲ ਗਿਆ, ਉਹ ਉਮਰ ਚੋਂ ਘੱਟ ਜਾਂਦਾ ਹੈ। ਇਸ ਕਰਕੇ ਉਮਰ ਵੱਧਦੀ ਕਦੀ ਨਹੀਂ, ਹਮੇਸ਼ਾ ਘੱਟਦੀ ਹੈ। ਬਹੁਤ ਬਹੁਤ ਧੰਨਵਾਦ। ਆਓ ਹੁਣ ਸਰਵਣ ਕਰੀਏ ਭਾਈ ਸਾਹਿਬ ਭਾਈ ਦਰਬਾਰ ਸਿੰਘ ਦੇ ਜਥੇ ਪਾਸੋਂ ਕੀਰਤਨ, ਉਸ ਤੋਂ ਬਾਅਦ ਬੀਬੀਆਂ ਦਾ ਸਤਸੰਗ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤਿ ਸਤਿਕਾਰਯੋਗ ਗਿਆਨੀ ਜੀ ਸ਼ਬਦ ਦੀ ਹਾਜ਼ਰੀ ਬਣਗੇ। ਸੋ ਆਓ ਉਹਨਾਂ ਪਾਸੋਂ ਗੁਰਬਾਣੀ ਸ਼ਬਦ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਰਤਨ ਰਾਹੀਂ ਅਤੇ ਦਾਸ ਨਾਲ ਸੇਵਾ ਨਿਭਾਈ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕੀਤੀ ਸੇਵਾ ਪ੍ਰਵਾਨ ਕਰਨੀ। ਸੋ ਹੁਣ ਬੀਬੀਆਂ ਦਾ ਪ੍ਰੋਗਰਾਮ ਹੈ, ਬੀਬੀਆਂ ਸਤਸੰਗ ਦੀ ਸੇਵਾ ਕਰ ਰਹੀਆਂ ਨੇ। ਆਓ ਬੜੇ ਪਿਆਰ ਨਾਲ ਸਜੋ ਬਖਸ਼ੋ, ਸਰਵਣ ਕਰੋ ਬੀਬੀਆਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Okay.

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਧੰਨ ਧੰਨ ਭਾਗ ਹਮਾਰੇ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਪਣੇ ਦਰਸ਼ਨਾਂ ਲਈ ਬੁਲਾਇਆ। ਸਾਰੀ ਸੰਗਤ ਦਾ ਧੰਨਵਾਦ, ਜ਼ਰੂਰ ਕਿਰਪਾ ਕਰਨੀ ਨਾਲ

0: se tiver grupo.
1: Aí, ele...
2: Aí, ele... Aí, ele...

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sassopachi.

Seguro.

Yes.

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਬਾਈ, ਦੇਗ ਸੁਣ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾਵੈ, ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਚੰਡੀ, ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਹੋਏ ਹਨ ਪਾਤਸ਼ਾਹ ਜੀ, ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ, ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣੀ, ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਤੇ ਮਨਜ਼ੂਰ ਕਰਨੀਆਂ, ਤਾਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਣੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ ਪਾਤਸ਼ਾਹ ਜੀ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ, ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਸੀ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਜੀ, ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵੱਧ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬਾ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ।

Satnam Sri Vahe Guru Sahib Ji. Tu Meru Mer Parvat Swami. Oot Gahi Main Teri. Na Tum Dolo. Na Ham Girte. Rakh Lini Har Meri. Je Tu Tutta Kripa Nidan. Na Duja Bekhal. ਇਹਾ ਪਾਈ ਮੂੰਦਾ ਤੜੀ ਨਿਤ ਹਿਰਦਾ ਰੱਖਾਂ ਸੰਭਾਲ ਇਹਾ ਪਾਈ ਮੂੰਦਾ ਤੜੀ ਨਿਤ ਹਿਰਦਾ ਰੱਖਾਂ ਸੰਭਾਲ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਾਡੀਆਂ ਸਤਿਕਾਰਯੋਗ ਮਾਤਾਵਾਂ ਬੀਬੀਆਂ ਜੋ ਸੋਮਵਾਰ ਅਤੇ ਮੰਗਲਵਾਰ ਨੂੰ ਗੁਰੂ ਘਰ ਵਿਖੇ, ਸੋਮਵਾਰ ਨੂੰ ਗੁਰਬਾਣੀ ਸ਼ਬਦ ਕੀਰਤਨ, ਮੰਗਲਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਹੁੰਦੇ ਹਨ। ਸੋ ਸੋਮਵਾਰ ਦੇ ਅੱਜ ਦੇ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਮਾਤਾਵਾਂ ਬੀਬੀਆਂ ਦੀ ਕੀਤੀ ਸੇਵਾ ਲੇਖੇ ਲਾਉਣ, ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਕਰ ਦੇ ਕੇ ਨਿਵਾਜਨ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਰੀ ਹੈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਰਿਆ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਲੋੜ ਮੁਤਾਬਕ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਬੱਤ ਸੰਗਤਾਂ ਨੂੰ, ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਸਹਿਜ ਪਾਠ ਦਾ। ਸੇਵਾ ਨਿਭਾ ਰਹੇ ਹਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਜਗਦੀਸ਼ ਸਿੰਘ ਜੀ, ਜੋ ਕਿ ਆਪ ਜੀ ਨੂੰ ਸਹਿਜ ਪਾਠ ਰਾਹੀਂ ਗੁਰਬਾਣੀ ਦੇ ਜਾਪ ਕਰਵਾਉਣਗੇ। ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਆਪਾਂ ਇਹਨਾਂ ਕੋਲੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Satram Sri Vahguru Sahib Ji Amrit Bani Har Har Teri Sun Sun Huva Param Gat Meri Jalan Bujhi Sheetal Hoye Manua Satgur Ka Darshan Paaye Jiyo Bani Guru Guru Hai Bani ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ
1: ਗੁਰ ਪ੍ਰਸਾਦਿ ਮਨ ਵਸੈ ਹੋ ਮੈਂ ਦੂਰ ਕਰੇ ਇਹ ਮਨ ਧਾਵਤ ਤਾਰ ਹੈ ਜਾਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਈ ਨਾਮ ਨਿਧਾਨ ਸਦ ਮਨ ਵਸੈ ਮੇਲੀ ਭਾਵੇ ਤਾਉ ਰਹਾਉ ਮਾਨਮੁਖ ਮਨ ਦਨੰਦ ਹੈ ਤਿਸਨੋ ਟੋ ਨਾ ਠਾਉ ਬਹੁ ਜੋ ਨੀ ਪਾਉਂਦਾ ਫਿਰ ਜੋ ਸੁੰਝੇ ਕਰਕਾਉ ਗੁਰਮਤੀ ਕਰ ਜਾਣਨਾ ਸਤ ਮਿਲੇ ਹਰਨਾ ਤ੍ਰੈਗੁਣ ਵਿਖਿਆ ਆਂਦ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵ ਦੇ ਪੜਵੇ ਦਾ ਕਰੈ ਪੁਕਾਰ ਬਿਖਿਆ ਅੰਦਰ ਪਚ ਮੋਏ ਨਾਰ ਵਾਰ ਨਾ ਪਾਰ ਮਾਇਆ ਮੋਏ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤੈ ਸਭ ਦੀ ਜਮਕਾਲ ਨਾਨਕ ਗੁਰਮਤਿ ਉਪਰੈ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ

ਵਿਸਰਣਾ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ, ਵਿਚ ਹੋਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਸਤਿਗੁਰ ਸੇਵ ਦਸ ਗਪਾਇਆ, ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵਾ ਤਸੋ ਖਾਲੀ, ਜੋ ਵੀ ਸ਼ੈ ਜੋ ਇੱਛੈ ਸੋ ਪਲ ਪਾਈ। ਜਤ ਸਤ ਤਪ ਭਗਤ ਸਰੀਰਾ, ਹਰ ਹਰ ਮਨ ਵਸਾਏ। ਸਦਾਨੰਦ ਰਹਿ ਦਿਨ ਰਾਤੇ, ਮਿਲ ਪੀਤਮ ਸੁਖ ਪਾਏ।

ਜੇ ਭਾਈ ਬਿਨ ਗੁਰ ਨੀਂਦ ਨਾ ਆਵੇ, ਦੁਖੀ ਰਹਿਣ ਵਿਹਾਈ, ਬਿਨ ਸ਼ਬਦ ਫਿਰ ਨਾ ਪਾਈਐ, ਬਿਰਥਾ ਜਨਮ

ਗੁਰੂ ਕੈ ਸਹਿ ਸੁਭਾਈ। ਮਨ ਤਾਂ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ, ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨਹਾਰ ਭਗਤ ਨਾ ਹੋਈ, ਆਪੇ ਆ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ।

ਤੇ ਹੋਈ ਸਖਾਈ। ਆਪਣੇ ਮਨ ਜਿਦ ਕਹਿ ਕਹਾਈ, ਬਿਨ ਗੁਰ ਆਪਣਾ ਜਾਈ। ਹਰ ਜੀਉ ਦਾਤਾ ਭਗਤ ਬਚ ਲੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਯਾਪੇ, ਗੁਰਮੁਖ ਦੇ ਵਡਿਆਈ। ਸ਼੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਨਮ ਪਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਸਕ ਪਾਇਆ, ਵਿੱਚੋ ਗਿਆ ਗੁਮਾਨ। ਦਰ

ਗੁਰਦੇ ਮਾਰਗ ਪਾਈਐ ਜੁਕੈ ਮੂਕ ਭਾਰ, ਸ਼ਬਦ ਮਰੇ ਤਾ ਉਦਰੈ ਪਾਏ ਮੁਕ ਦੁਆਰ। ਗੁਰ ਪ੍ਰਸਾਦਿ ਮਿਲ ਰਹਿ ਸਚ ਨਾਮ ਕਰਤਾਰ, ਇਹ ਮਨੁਆ ਮਤ ਇਹ ਮਨੁਆ ਅਤ ਸਬਲ ਹੈ।

ਹੋਏ। ਸਚ ਕਟਣਾ ਸਚ ਰਾਸੈ ਸਚੇ ਸਚੀ ਸੋਹੇ, ਸਚ ਮਿਲੇ ਸੇ ਨਾ ਵਿਛੜੈ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹਲਾ ਤੀਜਾ। ਆਪੇ ਗਾਰਨ ਕਰਤਾ ਕਰੈ, ਸਿਸ਼ਟ ਦੇਖੈ ਆਪ ਉਪਾਏ, ਸਵੇ ਕੋ ਇੱਕ ਵਰਤਦਾ ਅਲਖਣਾ ਲਖਿਆ ਜਾਏ। ਆਪੇ ਪ੍ਰਭੂ ਦਿਆਲ ਹੈ, ਆਪੇ ਦੇਵ ਜਾਏ, ਗੁਰਮਤੀ ਸਦਮਨ ਵਸਿਆ ਸਚ ਰਹਿ ਲਿਵਲਾਈ। ਮਨ ਮੇਰੇ ਗੁਰ ਕੀ ਮਨ ਲੈ ਰਜਾਈ, ਮਨ ਤਨ ਸੀਤਲ ਸਭ ਦੀਐ ਨਾਮ ਸਹਿ ਮਨ ਆਈ ਰਹਾਉ। ਜਿਨ ਕਰ ਕਾਰਨ ਧਾਰਿਆ ਸੋਈ ਤਾਰ ਕਰੀ, ਗੁਰ ਕੇ ਜਤ ਪਛਾਣੀਐ ਜਾਪੇ ਨਦਰ ਕਰੀ।

ਰਵਾਰ ਘੜਘੜਿਆ ਪਿਓ ਕਮ ਵਸੈ ਹੁਕਮੇ ਕਰੇ ਵਿਚਾਰ ਗੁਰਸ਼ਬਦੀ ਸਲਾਈ ਹੈ ਹਮੈ ਵਿੱਚੋਂ ਕੋਈ ਸਾਧਨ ਨਾਵੇ ਬਾਰੀ ਅਵਗੁਣਤੀ ਰੋਈ ਸਚ ਸਲਾਈ ਸਚ ਲਗਾ ਸੱਚੇ ਨਾ ਤਿਰਪਤ ਹੋਈ ਗੁਣ ਵਿਚਾਰੀ ਗੁਣ ਸੰਗਰਾ ਅਵਗੁਣ ਕਾਢਾ ਤੋਈ ਆਪੇ ਮਿਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਈ ਨਾਨਕ ਗੁਰ ਸਲਾਈ ਆਪਣਾ ਜਿੱਦੋ ਭਾਈ ਪ੍ਰਸੂਈ ਸ਼੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਘੇਲੀਏ ਕਿਆ ਚੱਲੈ ਬਾ ਲੋੜਾਈ

ਦੂਰ ਜਿਨ ਪਰ ਸੰਗੇ ਜਾਣਿਆ ਫਿਰ ਰਾਵੇ ਤਾਹ ਦੂਰ ਮੁੰਦੇ ਤੂੰ ਚਲ ਗੁਰ ਕੇ ਭਾਈ ਆਂਦੇ ਰਾਵੇ ਪ੍ਰੇ ਆਪਣਾ ਸਹਿਜੇ ਸਸਮਾਈ ਰਹਾਉ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਦੇ ਗਾਰ ਹਰ ਵਰ ਪਾਇਨ ਕਰੇ ਆਪਣੇ ਗੁਰ ਕੇ ਹਿਤ ਪਿਆਰ ਸਹਿਜ ਸੁਆਵੀ ਹਰ ਰੰਗ ਰਵੈ ਭਗਤ ਪਰੇ ਭੰਡਾਰ ਸੁਪ੍ਰਭਿਤ ਮਨ ਵਸੈ ਜੇ ਸਸੇ ਦੇ ਆਧਾਰ ਫਿਰ ਸਲਾਹਨ ਆਪਣਾ ਤਿਨ ਕਹਿ ਹੋ ਸਤ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦਈ ਤਿਨ ਕੇ ਲਾਗਾਂ ਪਾਈ ਜਿਨੇ ਇੱਕ ਪਛਾਣਿਆ ਦੂਜਾ ਪਾਉ ਚੁਕਾਈ ਗੁਰਮੁਖ ਨਾਮ ਪਛਾਣੀਐ ਨਾਨਕ ਸਤ ਸਮਾਈ ਸ੍ਰੀ ਰਾਗ ਮਹਲਾ ਤੀਜਾ ਹਰ ਜੀ ਸੱਚਾ ਸੱਚ ਤੋਂ ਸਭ ਕੇ ਤੇਰੇ ਚੀਰੈ ਲਖ ਚੁਰਾਸੀ ਤਸ ਦੇ ਫਿਰੈ ਬਿਨ ਗੁਰ ਪੀਰੈ

ਕੀ ਤੋਈ ਰਹਾਉ ਮਨ ਮੇਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨਮੁਖ ਮੇਲੇ ਮੇਲੇ ਮੋਏ ਜਾਸਨ ਪਤ ਗਵਾਏ।

ਕਰੇ ਬਸਾਉ। ਗੁਰ ਨਾਮ ਦ੍ਰਿੜਾਏ ਰੰਗ ਸਿਉ, ਸਤਿਗੁਰ ਕੇ ਪਲਜਾਉ, ਬਿਨ ਸਤਿਗੁਰ ਹਰ ਨਾਮ ਨ ਲੱਭੇ, ਲੱਖ ਕੋਟੀ ਕਰਮ ਕਮਾਉ। ਬਿਨ ਭਾਗਾ ਸਤਿਗੁਰ ਨਾ ਮਿਲੈ, ਕਰ ਬੈਠਿਆ ਨਿਗਣਿਤ ਪਾਸ, ਅੰਤਰ ਗਿਆਨ ਦੁਖ ਭਰਮ ਹੈ, ਵਿੱਚ ਵਿਰਦ ਵਿੱਚ ਪੜਦਾ ਦੂਰ ਪਈ ਆਸ। ਬਿਨ ਸਤਿਗੁਰ ਭੇਟੇ ਗੰਜਨ ਨਾਥੀ ਹੈ, ਮਨਮੁਖ ਲੋ ਬੂੜਾ ਬੇੜੀ ਪਾਸ, ਸਤਿਗੁਰ ਭੇ ਦਰਨਾਵ ਹੈ, ਕਿਤ ਵਿਤ ਚੜਿਆ ਜਾਈ, ਸਤਿਗੁਰ ਕੇ ਪਾਣੇ ਜੋ ਚਲੈ, ਵਿੱਚ ਬੋਇਤ ਬੈਠਾ ਆਈ, ਧੰਨ ਧਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲੈ ਮਿਲਾਈ।

ਬਿਨ ਭਾਗਾ ਦਰਸ਼ਨ ਨਾ ਥੀਏ ਭਾਗੀਨ ਬਹਿ ਰੋਈ। ਜੋ ਹਰ ਪ੍ਰਪਾਣ ਸੁਧਿਆ ਤੋ ਲਿਖਿਆ ਨਾ ਮਿਟੈ ਕੋਈ, ਆਪੇ ਸਤਿਗੁਰ ਆਪ ਹਰ ਆਪੇ ਮਿਲ ਮਿਲਾਏ, ਆਪੇ ਆਪ ਦਇਆ ਕਰ ਮਿਲ ਸੀ ਗੁਰ ਸਤਿਗੁਰ ਪਿਛੇ ਪਾਈ। ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ।

ਮਨ ਰਤਨ ਹੈ, ਜੋ ਮਨੈ ਸੋ ਹਰ ਰਸ ਖਾਏ। ਸੇ ਵੜ ਭਾਗੇ ਵੜ ਜਾਣੀਐ, ਜਿਨ ਹਰ ਰਸ ਖਾਦਾ ਗੁਰ ਭਾਏ। ਇਹੋ ਹਰ ਰਸ ਵਣ ਤ੍ਰਿਣ ਸ਼ਬਦ ਹੈ, ਭਾਗੇ ਨਹੀਂ ਖਾਏ। ਬਿਨ ਸਤਿਗੁਰ ਭਲੇ ਨਾ ਪਵੈ, ਮਨ ਮੁਖ ਰਹਿ ਬੇਲਾਏ।

ਦੇਵ ਸੀ। ਗੁਰਮ ਅੰਮ੍ਰਿਤ ਜੋਏ ਸਭ ਤਨ ਮਨ ਹਰਿਆ ਹੋਇਆ, ਨਾਨਕ ਹਰਿ ਵਸਿਆ ਮਨ ਸੋਏ, ਸ੍ਰੀ ਰਾਗ ਮਹਲਾ ਜੋਤਾ। ਦਿਨ ਚੜੈ ਫਿਰ ਆਤ ਵੈ ਰਹਿਣ ਸਭਾਈ, ਜਾਈ ਆਪ ਕਟੈ ਰਣ ਨਰ ਨਾ ਬੁਝੈ, ਨਿਤ ਮੂਸਾ ਲਾਜ ਡੁਕਾਈ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਭਜੈ ਭਜਾਈ, ਭਾਈ ਰੇ ਮੈਂ ਮੀਤ ਸਗਾ ਪ੍ਰਸੋਈ। ਪੁੱਤ ਗਲਤ ਮੋਹ ਬਿਖ ਹੈ, ਅੰਧ ਬੇਲੀ ਕੋਈ ਨਾ ਹੋਏ ਰਹਾਉ। ਗੁਰਮਤ ਹਾਲੇ ਉਪਰੇ ਲਪਤ ਰਹਿ ਸਰਣਾਈ, ਉਹਨੇ ਚੱਲਣ ਦਾ ਨਿਹਾਲੇ ਯਾਰ ਕਰਜ ਲਿਆ ਪਤ ਪਾਈ। ਗੁਰਮੁਖ ਦਰਗੇ ਮੰਨੀਏ ਆਰਾਪ ਲੈ ਗਲੜਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ ਹਰ ਠਾਕ ਨਾ ਕੋਈ ਪਾਈ।

ਜਾਣ ਹੋਈ। ਸ੍ਰੀ ਰਾਗ ਮਹਲਾ ਪੰਜਵਾਂ ਮਾਨ ਪਿਲਾ ਦਿਸ਼ਟ ਮੂਲ ਖੁਸ਼ੀਆਂ ਛਤਰ ਤਾਰ ਬਾਦਸ਼ਾਹੀਆਂ ਵਿੱਚ ਸੇਸੇ ਭਰੀਆਂ।

ਲਭਨਿਵਾ ਸਭੇ ਗੱਲਾਂ ਵਿਸਰਣ ਇੱਕੋ ਵਿਸਰਣਾ ਜਾਉ ਧੰਦਾ ਸਜ ਲੈ ਕੇ ਗੁਰਨਾਮ ਦੀਆ ਸਜ ਸੁਆਉ ਆਸਾ ਸਭੇ ਲੈ ਕੇ ਇਕਾਸ ਕਮਾਉ ਜਿਨੀ ਸਤਿਗੁਰ ਸਿਵਿਆ ਤਿਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੂੰ ਸਲਾਏ ਸਭੇ ਛੜ ਸਿਆਣਪ ਗੁਰ ਕੀ ਬੇਰੀ ਪਾਏ ਰਹਾਉ।

ਸਕੇ ਕੋਈ। ਸੁਖਦਾਤਾ ਗੁਰਸੇਵੀਐ ਸਵਾਗਣ ਕੱਢੈ ਥੋਈ, ਸੇਵਾ ਮੰਗੈ ਸੇਵ ਕੋ ਲਾਈਆ ਆਪਣੀ ਸੇਵ, ਸਾਧੂ ਸੰਗ ਸਤਿਗੁਰ ਸਾ

ਇੱਕੋ ਦਿਸੈ ਸੱਜਣਾ ਇੱਕੋ ਭਾਈ ਮੀਤ, ਇਕਸੇ ਦੀ ਸਮਗਰੀ ਇਕਸੇ ਦੀ ਹੈ ਰੀਤ। ਇੱਕ ਸਿਉ ਮਨ ਮਾਨਿਆ ਦਵਾ ਨੇ ਚਰਜੀਤ, ਸਚ ਗਾਣਾ ਸਚ ਪੈਣਾ ਜਗ ਨਾਨਕ ਸਚ ਗੀਤ। ਸ੍ਰੀ ਰਾਗ ਮਹਲਾ ਪੰਜਵਾਂ। ਸਭੇ ਦੁੱਖ ਪਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਸੱਚਾ ਸ਼ਬਦ ਕਥ।

ਪਾਤਸ਼ਾਹੁ। ਤਿਥ ਹੀ ਕੀ ਕਰ ਆਸ ਮਨ, ਜਿਸ ਕਾ ਸਭ ਵਿਸਾਹੁ, ਸਭ ਸਿਆਣ ਪਾ ਛੱਡ ਕੇ ਕਰ ਕੇ ਜਨੀ ਪਾਉ। ਮਨ ਮੇਰੇ ਸੁਖ ਸਹਿ ਸਿਧੀ ਜਪਨਾ, ਆਠ ਫਿਰ ਪ੍ਰਤਿਆਏ ਤੂੰ, ਗੁਣ ਗੋਬਿੰਦ ਨਿਤ ਗਾਉ ਰਹਾਉ। ਤਿਸਕੀ ਸਰਣੀ ਪਰਮਨਾ, ਤੇ ਜਿਉੜ ਵਰਨਾ ਕੋਈ, ਜਿਸ ਮਤ ਸੁਖ ਹੋਏ ਘਣਾ, ਦੁਖ ਦਰਦ ਨਾ ਮੁਲੈ ਕੋਈ। ਇਸਦਾ ਦਾ ਕਰ ਜਾ ਕਰੀ, ਪ੍ਰਭ ਸਾਹਿਬ ਸੱਚਾ ਸੋਈ, ਸਾਧ ਸੰਗਤ ਹੋਏ ਨਿਰਮਲਾ, ਸਾਧ ਸੰਗ ਹੋਏ ਨਿਰਮਲਾ, ਕਟੀਏ ਜਮਕੀ ਪਾਸ, ਸੁਖਦਾਤਾ ਪੈ ਪੰਜਨੋ, ਤਿਥਿਆ ਕੇ ਕਰੇ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ।

ਸੱਚਾ ਸੋਈ ਸ੍ਰੀ ਰਾਗ ਮਹਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪਦੇ ਹਾਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਰਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਸ ਗਾਸ ਕੋ ਪਜੈ ਦਰਗੇ ਪੈਂਦਾ ਜਾਈ ਰਹਾਓ।

ਵਧੀਆ ਆਪਣਾ ਨਾਮ ਆਉਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮੇਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਾਲਤ ਫਲਤ ਮੁਕੋ ਜਲੇ ਸਾਚੇ ਕੇ ਗੁਣਸਾਰ ਆੜ ਪੈਰ ਗੁਣ ਸਾਰ ਦੇ ਰੱਥੇ ਰੰਗਾ ਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਤ ਬਲਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲਾਏ ਪਾਈਏ ਸ਼ੁਦ ਨਿਧਾਨ ਕਰ ਕਿਰਪਾ ਬਰੇ ਆਪਣੀ ਜਪੀਏ ਅੰਮ੍ਰਿਤ ਨਾਮ ਜੰਮਣ ਮਨ ਦੁਖ ਘਾਟੀਏ ਲਾਗੇ ਸੇ ਧਿਆਨ ਮੇਰੇ ਮਨ ਪ੍ਰਸਰਨਾਈ ਪਾਏ ਹਰ ਬਿਨ ਦੂਜਾ ਕੋਨੀ ਏਕੋ ਨਾਮ ਤੇ ਆਏ ਰਾਉ ਕੀਮਤ ਕਹਿਣਾ ਜਾਈਏ ਸਾਗਰ ਗੁਣੀਆ ਥਾ ਉੜ ਭਾਗੀ ਮਿਲ ਸੰਗਤੀ ਸੱਚਾ ਸ਼ੁਦ ਵਿਸਾਉ ਕਾਰ ਸੇਵਾ ਸੁਖ ਸਾਗਰ ਸਿਰਸਾ ਪਾਸ਼ਾਉ ਚਰਨ ਕਮਲ ਕਾ ਸਿਰਾ ਦੂਜਾ ਨਹੀਂ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਣ ਰਹਾਉ ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਉ

ਵਾਰ ਬ੍ਰਹਮ ਬਖਸ਼ੰਦ ਸ਼੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੇ ਤੇ ਸਚਿਓ ਮਰੇ ਨਾ ਆਵੇ ਮਰੇ ਨਾ ਆਵੇ ਜਾਈ ਨਾ ਵਿਛੋੜਿਆ ਵਿਛੜੇ ਸਭ ਮੇਰਿਆ ਸਮਾਈ ਦੀਨ ਦਾ ਦੁੱਖ ਭੰਜਨਾ ਸੇਵਕ ਕੇ ਸਦਭਾਈ

ਪਤਨਾਬਾਗ ਅੰਤਰ ਬਾਹਰ ਰਵਰਿਆ ਤਿਸਨੋ ਜਾਣੇ ਦੂਰ ਤਿਸਨਾ ਲਾਗੀ ਰਚਰਿਆ ਅੰਤਰ ਹੋਮੇ ਗੁਰ ਭਗਤੀ ਨਾਮ ਹੋਣਿਆ ਵੇ ਮੰਜੈ ਪੂਰ ਰਾਖ ਰੇ ਪ੍ਰਭ ਕਰਨ ਹਾਰ ਜੀ ਜੰਤ ਕਰਦੇ ਆ ਬੇਨ ਪ੍ਰਭ ਕੋਈ ਨਾ ਰੱਖਣ ਹਾਰ ਮਹਾਂ ਵਿਗੜ ਜੰਪਿਆ ਨਾਨਕ ਨਾਮ ਨਾ ਵਿਸਰ ਕਰ ਆਪਣੇ ਹਰ ਮਿਆ ਸ਼੍ਰੀ ਰਾਗ ਮਹੱਲਾ ਪੰਜਵਾਂ।

ਬਿੰਦ ਜਿਉਂ ਜਾਗਿਆ ਸੇ ਦੇਵਦਾਸਿਆ ਓ ਰਸ ਜਾਣੇ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਪੀਤਮ ਬਖਸ਼ੰਦ।

ਅੰਮ੍ਰਿਤ ਨਾਮ ਪਿਆ ਲਿਆ ਜਾਂ ਮਰਨ ਕਾ ਪਥ ਗੁਰ ਪਰਮੇਸ਼ਰ ਸਿਵਿਆ ਪੈ ਭੰਜਨ ਦੁਖ ਲੱਥ।

ਜਾਰ ਸ਼੍ਰੀ ਰਾਗ ਮਹਲਾ ਪੰਜਵਾਂ ਦੋ ਕਿਰਤ ਸੋ ਕਿਰਤ ਮੰਦੇ ਸੰਸਾਰ ਸਹਿਗਲਾਂ ਦੋ ਕਿਰਤ ਸੋ ਕਿਰਤ ਮੰਦੇ ਸੰਸਾਰ ਸਗਲਾਣਾ ਤੂੰ ਤੇਰੇ ਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬ ਸੰਭਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪ੍ਰਗਤ ਜਾਣਾ ਰਹਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ ਤਤ ਸਮਦਰਸੀ ਸੰਤੋ ਕੋਈ ਕੋਟ ਮਧਾਈ ਕਹਿਣ ਕਾਮ ਇਹ ਕਿਰਤ ਕਰਲਾ।

ਹੁਣ ਨਹੀਂ ਬੇਨਾਸ ਹਰ ਨਾਨਕ ਦੇਣਾ ਵਿਸਰੇ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ ਪੰਜਵਾਂ ਸੰਤ ਜਨਾ ਸੁਣ ਪਾਈਓ ਛੂਟਣ ਸਚੇ ਨਾਈ

ਕੇਸਵੀ ਪੀਰ ਪਿਗੰਬਰ ਦਾ ਲਗਦਾਦਕ ਸੌਂਦੇ ਔਰ ਸ਼ਹੀਦ ਸਿੱਖ ਮਸਾਇਕਾ ਜੀ ਮੁੱਲਾ ਦਰ ਦਰ ਵਿਸਰੀ ਅਸੀਦ

ਰੇ ਜਾਉ ਸਾਧਨ ਰੰਡਣਾ ਬੇ ਸਹੀ ਜੇ ਸਤਿਗੁਰ ਮਾਇ ਸਮਾਏ ਫਿਰ ਸਾਲੋ ਨੋਤਨੋ ਸਾਚੋ ਮਰੇ ਨਾ ਜਾਏ ਨਿਤਰ ਵੈ ਸੁਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਮਨ ਮਾਂਡੀਐ ਕਾਪੜ ਪੇਂਸੇ ਗਾਰ ਚੰਦਨ ਜੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਜਦ ਵੀ ਗਾਸਿਆ ਰਾਮ ਨਾਮ ਰਹਾਰ ਨਾਰੀ ਅੰਦਰ ਸੋਹਣੇ ਮਸਤਕ ਮਣੀ ਪਿਆਰ ਸੁਭਾ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਰ ਪੁਰਖ ਨਾ ਜਾਣੀ ਸਾਚੇ ਗੁਰਕੇਤ ਪਿਆਰ ਨਿਸੰਦਿਆਰੀ ਸੁੱਤੀ ਹੈ ਕਿਉਂ ਫਿਰ ਫਿਰ ਰਹਿਣ ਵੇ ਆਈ ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਈ

ਰਾਵ ਜਣਾ ਜਾਣੇ ਆਪਣਾ ਦਰਗਾਹ ਠਾਕ ਨਾ ਹੋਏ, ਨਾਨਕੇ ਕੋ ਰਬ ਰਿਆ ਦੂਜਾ ਵਰਨਾ ਕੋਈ। ਸ੍ਰੀ ਰਾਗ ਮਹਲਾ ਪਹਿਲਾ, ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੈ, ਸੋ ਜਾਣੇ ਪੀਰ। ਸਹਿਜ ਤੇ ਸੁਖਾ ਕੁਲੋ ਨਾ ਲਾਗੇ ਜੰਤੀਰ, ਭਾਈ ਰੇ ਮੇਲ ਨਾਹੀ ਨਿਰਮਲ ਜਗ ਨਾਹੀ।

ਭਗਤੀ ਪਾਏ ਹੁਣਿਆ ਮੋ ਕਾਲਾ ਪਦ ਖੋਏ, ਜਿਨੀ ਨਾ ਵਿਸਾਰਿਆ ਅਵਗਣ ਮੁਠੀ ਰੋਏ। ਕਹੋ ਜਦ ਗੁਰਦ ਪਾਇਆ, ਡਰ ਕਰ ਮਿਲੈ ਮਿਲਾਈ, ਆਪ ਜਾਣੈ ਗਰਭ ਸਹਿ ਹਮੈ ਤਿਸ਼ਨਾ ਜਾਈ।

ਨਾ ਜਬੈਰ ਸਾਈ ਘਟ ਬਿਨਸੈ ਦੁਗਾ ਗਲੋ ਜਮ ਪਕੜੈ ਪਛਤਾਈ ਮੇਰੀ ਮੇਰੀ ਕਰ ਗਏ ਤਨ ਤਨ ਗਲਦਨਾ ਸਾਥ ਬਿਨ ਆਏ ਤਨ ਬਾਦ ਭੂਲੋ ਮਾਰਗ ਸਾਥ।

ਰੇ ਮਨੇ ਸੀ ਅਰ ਸਿਉ ਪ੍ਰੀਤ ਕਰ ਜੇ ਸੀ ਚਕਵੀ ਸੂਰ ਕਿਨ ਪਾਵ ਨੀਂਦ ਨਾ ਸੋਵਈ ਜਾਣਾ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਕੰਤ ਗੰਡਾਵ ਨੀ ਕਰਤਾ ਕਰੇ ਸੋ ਹੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹ ਨਾ ਟੁੱਟਾਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇਰੇ ਭਵਨ ਸੋਝੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲਹਿ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹਉ ਮੈਂ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲਹਿ ਪਤੀ ਆਏ ਮਨਮੁਖ ਸੋ ਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਪੁੱਲੈ ਪੁਲਾਈਐ ਪੂਲੀ ਠੌਰ ਨ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਡੋਹਗਨੀ ਨਾ ਫਿਰ ਅੰਕ ਸਮਾਏ ਰਹਾਓ ਭੂਲੀ ਫਿਰ ਦਸੰਤਰੀ ਭੂਲੀ ਗ੍ਰਹਿ ਤਾ ਜਾਏ ਭੂਲੀ ਡੂੰਗਰ ਥਾਲ ਚੜ੍ਹ ਪਰਮ ਮਨ ਡੋਲਾਏ ਧਰੋ ਵਿਛੁਨੀ ਕਿਉਂ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਜਿਉਂ ਭਵੈ ਤੋ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਹਾਰ ਅੱਖਰ ਪੜ ਪੜ ਭੁੱਲੀਐ ਪੇਖੀ ਬਹੁਤ ਆਭਿਮਾਨ।

ਮਾਨ ਗੁਰਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ, ਗੁਰ ਕੈ ਸ਼ਬਦ ਸਿੰਗਾਰ ਕਰਹਿ ਸੋ ਫਿਰ ਪਾਇਆ, ਗੁਰ ਕਹੇ ਤੇ ਅਪਾਰ ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਇ, ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਇ, ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਇ, ਕਰਮ ਮਿਲੈ ਤਾ ਪਾਈਐ ਆਪ ਨ ਲਿਆ ਜਾਏ, ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ, ਸੱਚੇ ਸੇਤੀ ਰਤਿਆ ਸੱਚੋ ਪੱਲਾ ਪਾਏ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ ਲਾਗਤ ਸਹਿ ਪਿਆਰ, ਨਾਨਕ ਸਾਚ ਨਾਮ ਈਸਰੈ ਮੇਲੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਪਹਿਲਾ।

ਸਾ ਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਪਾਵਈ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੈ ਕਿ ਦੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸ਼ਬਦ ਸੱਚ ਰਪੈ ਪਤ ਹੋਏ ਜੋ ਤੁਦ ਭਾਵੈ ਸੋ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਨਾਈ ਛੁਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ

ਪਾਤ ਪਾਏ। ਗੁਰਮਤਿ ਤੂੰ ਸਲਾਹ ਨਾ ਹੋਰ ਕੀਮਤ ਕਹਿਣ ਨਾ ਜਾਏ, ਜਿਤ ਤਨ ਨਾਮ ਨਾ ਪਾਵਈ ਤਿਤਨ ਹੋ ਮੈਂ ਵਾਦ, ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ, ਬਿਨ ਗੁਰ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ।

ਨਾਏ ਸਰਬੇ ਥਾਈ ਏਕ ਤੂੰ ਜੋ ਪਾਵੈ ਤੂੰ ਰਾਖ ਗੁਰਮਤਿ ਸਚੁ ਮਨਿ ਵਸੈ ਨਾਮ ਭਲੋ ਪਤ ਸਾਖ ਹਉ ਮੈਂ ਰੋਗ ਗਵਾਈਐ ਸ਼ਬਦ ਸਚ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਪ ਬੰਡਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਬੀਸਰੈ ਜੋ ਪਾਵੈ ਤਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵਿਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰ ਸੁਖ ਪੁਜੈ ਪ੍ਰਭ ਰਤੋ ਸੁਖ ਸਾਰ ਜੋ ਭਾਵੈ ਤੋ ਰਾਖ ਤੂੰ ਮੈਂ ਹਰ ਨਾਮ ਅਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਹਿ ਸਿੰਗਾਰਿਆ ਤਿਸ ਸੇਤੀ ਲਿਵ ਲਾਏ ਰਹਾਉ ਤਨ ਬੈ ਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਣ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੂਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨਲ ਪੁਜਈ ਸਭ ਡਿਠੀ ਠੋਕ ਵਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰਗੈ ਵਰਦਾਨ ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਨ ਰਾਮ ਨਾਮ ਮਨ ਬੇਤਿਆ ਗੁਰ ਦੀਆ ਸਚ ਦਾਨ ਮਨ ਹਠ ਬੁੱਧੀ ਕੇਤੀਆਂ ਕੇਥੇ ਵੇਦ ਵਿਚਾਰ ਕੇਥੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸਚੋ ਉਰੈ ਸਭ ਕੋ ਉਪਰ ਸਚ ਆਚਾਰ ਸਭ ਕੋ ਉਚਾ ਕੀਐ ਨੀਚ ਨ ਦੀਸੈ ਕੋਈ ਇਕ ਨ ਭਾਂਡੇ ਸਜੈ ਕਿ ਚਾਨਣ ਤਿਹ ਲੋਇ ਕਰਮ ਮਿਲੈ ਸਚ ਪਾਈਐ ਤੁਰ ਬਖਸ਼ ਨਾ ਮੇਟੈ ਕੋਈ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹਿ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ ਘੜ ਘੜ ਵਾਜੈ ਕਿੰਗਰੀ ਅਣਦਿਨ ਸ਼ਬਦ ਸੁਭਾਏ ਬਿਰਲੇ ਕਉ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਬੀਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿਤੈ ਦਿਸੈ ਤੋਲ ਹਾਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟੈ ਟੇਰੀ ਤਨ ਇਸ਼ਾਰ ਪਾਈ ਰੇ ਤਨ ਤਨ ਸਾਥ ਨਾ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਤਨ ਨਿਰਮਲੋ ਜੇ ਦੇਵੈ ਦੇਵ ਨਹਾਰ ਆਗੈ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣਾ ਆਪਣਾ ਤੀਆਂ ਪੂਤ ਸੰਤੋਖ ਮਨਮੁਖ ਜਾਣਾ ਆਪਣਾ ਤੀਆਂ ਪੂਤ ਸੰਯੋਗ ਨਾਰੀ ਦੇਖ ਵਿਗਾਸੀਐ ਨਾਲੇ ਹਰ ਸੋ ਸੋਗ ਗੁਰਮੁਖ ਸ਼ਬਦ ਰੰਗਾ ਵਲੇ ਅਹਿਨਸ ਹਰ ਰਸ ਭੋਗ ਚਿਤ ਚਲੈ ਵਿਤ ਜਬ ਨੋ ਸਕਤ ਡੋਲ ਡੋਲਾਏ ਬਾਹਰ ਟੁੰਡ ਉੱਚੀਐ ਕਰਮ ਬਸਤ ਸੁਥਾਏ ਮਾਨਮੁਖ ਹੋਮੈ ਕਰਮ ਸੀ ਗੁਰਮੁਖ ਪੱਲਾ ਪਾਏ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਹਿ ਤਨੋ ਅਗਨੀ ਪਾਸ ਪਿਰਾਨ ਪਵਣਾ ਕੈ ਬਸ ਦੇਹਰੀ ਮਸਤਕ ਸਚ ਨਿਸਾਨ ਬਹੁਤਾ ਜੀਵਨ ਮੰਗੀਐ ਮੂਆ ਨ ਲੋੜੈ ਕੋਏ ਹੇ ਸੁਖ ਜੀਵਨ ਤੇ ਸਿਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਬਿਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜੋ ਸੁਪਨ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਉਹ ਸਰਪਣ ਕੈ ਬਸ ਜੀਅੜਾ ਅੰਤਰ ਹਉਮੈ ਤੋਏ ਗੁਰਮਤਿ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰਦ ਜਲ ਪਾਈਐ ਜੋ ਬਾਰਕ ਦੁੱਧ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈ ਅੜੋ ਡਰੀਆ ਡਰੀਆਸ ਊਚੋ ਪਰਬਤ ਗਾਖੜੋ ਨਾ ਪੌੜੀ ਤਿਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਪਾਈ ਰੇ ਭਵ ਜਲ ਵਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਮ ਰਹਾਉ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚਾ ਥਾਨ ਪਿਆਰ ਤਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲਾਖ ਅਪਾਰ ਕਿਸੇ ਨਾਲ ਨਾ ਚੱਲਿਆ ਖੱਬ ਖੱਬ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਾਬ ਜਗ ਮੈਂ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਪਿੰਡ ਪਾੜਾ ਜੀਓ ਖਿਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀਐ ਨਾਰੀ ਸਿਜ ਪਤਾਰ ਚੂਹਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ
ਕੇਹੂ ਖਿਰ ਲਾਈਐ ਛੋੜ ਚੱਲਾ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਵ ਦੱਧਾ ਕਾਨ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰ ਸਾਹਾਂ ਪਾਤਸ਼ਾਹ ਮੈਂ ਹਰ ਨਾਮ ਨਾ ਬੀਸਰੈ ਹਰ ਨਾਮ ਰਤਨ ਬੇਸਾ ਮਨਮੁਖ ਭਉ ਜਲ ਪਚਮੋਏ ਗੁਰਮੁਖ ਤਰੇ ਅਥਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਘਰ ਬਿਸਨਾ ਨਿਚਲਨਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਰ ਰਹਿ ਨਿਚਲ ਲੋਕ ਦੁਨੀਆ ਕੈਸ ਮੁਕਾਮ ਕਾਰ ਸਿੱਧ ਕਰਨੀ ਖਰਚ ਬਾਦੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਨ ਕਰ ਬਹ ਮੁੱਲਾਂ ਬਾਹ ਮੁਕਾਮ ਪੰਡਿਤ ਵਾ ਖਾਣਾ ਪੋਥੀਆਂ ਸਿੱਧ ਬਾਹ ਦੇਵ ਸੁਥਾਨ ਸੁਰ ਸਿੱਧ ਗਣ ਗੰਧਰਵ ਮਨਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਸ਼ਾਹ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੈ ਪਹੂਚ ਮਾ ਸ਼ਬਦਾ ਵਾਹ ਵਖਾਣੀਐ ਬਿਰਲਾ ਤਾਂ ਬੂਝੈ ਕੋਏ ਨਾਨਕ ਵਖਾਣਾ ਬੇਨਤੀ ਜਲ ਥਲ ਮਹੀਅਲ ਸੋਏ ਅੱਲਾਹ ਅਲਖ ਗਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਵਣ ਜਵਨੀ ਮੁਕਾਮ ਏਕ ਰਹੀਮ ਮੁਕਾਮ ਤਿਸਨੂੰ ਆਖੀਐ ਜਿਸ ਸਿਸ ਨ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ ਦਿਨ ਰਵ ਚੱਲਣੇ ਸੱਸ ਚੱਲਾ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲ ਪਹਿਲੇ ਸਤਰ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਏਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਨਿਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਹ ਕੁਟਾ ਮੋਹ ਲੋ ਬਹਾਣਾ ਚੱਲਦਿਆਂ ਨਾਲ ਨ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮ ਨਾ ਪਾਈ ਪ੍ਰਭ ਸਾਕਾ ਹਰਿ ਜਿਉ ਮੇਰਾ ਅੰਤੇ ਹੋਏ ਸਖਾਈ ਪਈੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣਾ ਅੰਧੇ ਠੌਰ ਨਾ ਕਾਈ ਹਰਿ ਸੁਖ ਦਾਤਾ ਮਨ ਨੀ ਵਸਿਆ ਅੰਤ ਗਿਆ ਪਛਤਾਈ ਪਈੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਣ ਦਿਨ ਭਗਤ ਗੁਰ ਦਿਨ ਰਾਤੀ ਹੁਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵਾ ਸਚੇ ਸਚ ਸਮਾਇਆ ਆਪੇ ਨਦਰ ਕਰੇ ਪਾਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੈ ਸਹਿਜ ਉਪਜਾ ਹੋਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਬਸ ਸੱਚ ਰੱਖਿਆ ਵਰਤ ਹਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਬਸ ਹੋਮੈ ਦੁਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰ ਜਾਓ ਆਪਣੇ ਮਨ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਿਸਾਈ ਨਾਨਕ ਸੋਭਾ ਸੁਰਤ ਦੇ ਪ੍ਰਭਾਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵਨੇ ਜਮ ਡਾਂਡ ਲੱਗੇ ਤਿੰਨ ਆਏ ਜਿਸ ਸਤਿਗੁਰ ਸੇਵਨ ਸਿਉਬਰੇ ਹਰ ਸੇਤੀ ਲਿਵਲਾਏ ਮਾਂਡੇ ਗੁਰਮੁਖ ਨਾਮ ਤਿਹਾਏ ਤੁਰ ਪੂਰਵ ਕਰਤਾ ਲਿਖਿਆ ਤਿਨਾ ਗੁਰਮਤਿ ਨਾਮ ਸਮਾਇ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਪਾਓ ਸੁਪਨਾ ਸੁਖ ਨਾ ਪਾਵਈ ਦੁਖ ਮੈਂ ਸਭ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਗੁਰਮੁਖ ਅਜੇ ਭਗਤ ਭਏ ਦਰ ਥਾਏ ਗੁਰ ਸ਼ਬਦ ਡਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੈ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਬੇਖ ਮਾਇਆ ਹਉਮੈ ਤਜਵਕਾਰ ਮਨ ਹਟ ਕਿਤੇ ਉਪਾਏ ਨਾ ਛੁੱਟੀਐ ਸਿਮਰ ਸਾਸਤਰ ਸੁਧ ਹੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਪਾਰ ਗੁਰਮੁਖ ਸੇਈ ਸੁਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ
ਪੰਛੀ ਬਿਰਖ ਸੁਆਬੜਾ ਸਚੁਗੇ ਗੁਰ ਭਾਏ, ਹਰਸ ਪੀਵੇ ਸਿਜ ਰਹਿ ਉਡਨਾ ਹਵਾ ਜਾਏ, ਨਿਸ਼ਕਰ ਵਾਸਾ ਪਾਇਆ ਹਰ ਨਾਮ ਸਮਾਏ, ਮਨ ਦੇ ਗੁਰ ਕੀ ਕਰ ਕਮਾਏ, ਗੁਰ ਕੇ ਪਾਣੀ ਜੇ ਚੱਲਾ ਹੈ ਤਾਂ ਅਣ ਦਿਨ ਰਚ ਹਰ ਨਾਏ ਰਹਾਉ। ਪੰਛੀ ਬਿਰਖ ਸੁਹਾਵੜਾ ਸਾਚ ਚੁਗੇ ਸੁਹਾਵੜੇ, ਉੱਡੇ ਚੌਂ ਦਿਸ ਜਾਹੇ, ਜੇਤਾ ਉੱਡੇ ਤੁਕ ਗਣੇ, ਨਿਤਾ ਜਿਤ ਬਿਲ ਲਾਹੇ, ਬਿਨ ਗੁਰ ਮਹਿਲ ਨਾ ਪਾਈਐ ਨਾ ਤੇ ਅੰਮ੍ਰਿਤ ਫਲ ਪਾਹੇ, ਗੁਰਮੁਖ ਬ੍ਰਹਮ ਹਰਿ ਅਵਲਾ ਸਾਚਾ ਸਹਿ ਸੁਪਾਏ, ਸਾਖਾ ਤੀਨ ਨਿਵਰਿਆ ਏਕ ਸ਼ਬਦ ਲੇਵ ਲਾਏ, ਅੰਮ੍ਰਿਤ ਫਾਲ ਹਰ ਏਕ ਹੈ ਆਪੇ ਦੇਖ ਵਾਏ, ਮਨਮੁਖ ਉੱਭੇ ਸੁੱਕ ਗਏ ਨਾ ਫਲ ਤਿਨਾ ਛਾਉ, ਤਿਨਾ ਪਾਸ ਨ ਬੈਸੀਐ ਉਹਨਾਂ ਘਰ ਨਾ ਗਿਰਾਉ, ਕਟਿਆ ਤੈ ਨਿਤ ਜਾਲੀਐ ਉਹਨਾਂ ਸ਼ਬਦ ਨ ਨਾਉ, ਹੁਕਮੇ ਕਰਮ ਕਮਵਨੇ ਪਿਆ ਕਿਰਤ ਫਿਰਾਉ, ਹੁਕਮੇ ਦਰਸ਼ਨ ਦੇਖਣਾ ਜਹ ਦੇਖਾਂ ਤਹ ਜਾਉ, ਹੁਕਮੇ ਹਰ ਹਰ ਮਨ ਵਸੈ, ਹੁਕਮੇ ਸਚ ਸਮਾਉ, ਹੁਕਮ ਨਾ ਜਾਣੈ ਬਪੜੇ ਭੂਲੇ ਫਿਰਹਿ ਗਵਾਰ, ਮਨ ਹਠ ਕਰਮ ਕਮਾਵਨ ਦੇ ਨਿਤ ਨਿਤ ਹੋਇ ਖੁਆਰ, ਅੰਤਰ ਸ਼ਾਂਤ ਨਾ ਆਵਈ ਨਾ ਸਚ ਲੱਗੇ ਪਿਆਰ, ਗੁਰਮੁਖੀਆਂ ਮੋਹ ਸੋਹਣੇ ਗੁਰ ਕੇ ਹੇਤ ਪਿਆਰ, ਸੱਚੀ ਭਗਤੀ ਸਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰਹਿ ਉਦਹਾਰ, ਨਾਨਕ ਨਾਮ ਨਾ ਸਭ ਨਦਰੀ ਕਰਮ ਕਮਾਮ ਦੇ, ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖਾ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈਐ, ਮਨਮੁਖ ਬੂਜ ਨਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਿਜ ਹੀ ਸੁਖ ਪਾਈਐ ਸਿਜ ਰਹਿ ਸਮਾਏ, ਪਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਾਹਾਉ, ਸਦਾ ਸੁਹਾਗ ਸੁਹਗਨੀ ਜੇ ਚੱਲੈ ਸਤਿਗੁਰ ਪਾਏ, ਸਦਾ ਪਿਰ ਨੇਹ ਚਲ ਪਾਈਐ ਨਾ ਉਹ ਮਰੈ ਨਾ ਜਾਏ, ਸ਼ਬਦ ਮਿਲੀ ਨਾ ਵਿਛੜੈ ਹੇ ਫਿਰ ਕੈ ਅੰਕ ਸਮਾਏ, ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜੇ ਨਾ ਬੂਜਈ ਪੇਖੀ ਪਰਮ ਫੁਲਾਏ, ਗੁਰਮਤੀ ਹਾਰ ਸਦਾ ਪਾਇਆ ਰਸਨਾ ਹਰ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਪਾਏ, ਹੇ ਬਿਨ ਸ਼ਬਦ ਜਗ ਦੁਖੀਆ ਫਿਰ ਹੇ ਮਨ ਮੁਖਾਂ ਨੂੰ ਗਈ ਖਾਏ, ਸ਼ਬਦੇ ਨਾਮ ਧਿਆਈਐ ਹੈ ਆਦਿਕ ਰਹਿ, ਸ਼ਬਦੇ ਨਾਮ ਧਿਆਈਐ ਸ਼ਬਦੇ ਸਸਮਾਏ, ਮਾਇਆ ਭੂਲੇ ਫਿਰ ਸਿੱਧ ਫਿਰੈ ਸਮਾਧ ਨ ਲੱਗੇ ਸੁਭਾਏ, ਤੀਨੇ ਲੋ ਵਿਆਪਤ ਹੈ ਆਦਿਕ ਰਹੀ ਲਪਟਾਏ, ਬਿਨ ਗੌਰ ਮੁਕਤ ਨਾ ਪਾਈਐ ਹੈ ਨਾ ਦੁਬਦਾ ਮਾਇਆ ਜਾਏ, ਮਾਇਆ ਕਿਸਮ ਆਖੀਏ ਕਿ ਮਾਇਆ ਕਰਮ ਕਮਾਏ, ਦੁੱਖ ਸੁਖ ਇਹੋ ਜੀਉ ਪਦ ਹੈ ਕਉ ਮੈਂ ਕਰਮ ਕਮਾਏ, ਬਿਨ ਸ਼ਬਦ ਆ ਪਰਮ ਨਾ ਭੁਖਈ ਨਾ ਵਿੱਚੋਂ ਹਮੈ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੇ ਥਾਂ ਨਾ ਪਾਏ, ਸ਼ਬਦੇ ਹਮੈ ਮਾਰੀਐ ਮਾਇਆ ਕੈ ਭ੍ਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਪਣੀ ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹਲਾ ਤੀਜਾ, ਮਾਇਆ ਮੋ ਮੇਰੇ ਪ੍ਰਭ ਕੀਨਾ, ਮਾਇਆ ਮੋ ਮੇਰੇ ਪ੍ਰਭ ਕੀਨਾ ਆਪੇ ਪ੍ਰਮ ਭੁਲਾਏ, ਮਨਮੁਖ ਕਰਮ ਕਰੇ ਨਿਬੂਜੇ ਬਿਥ ਹਜਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਏ, ਰਹਾਉ ਪਰਮ ਗਿਆ ਪਉ ਭਗਿਆ ਹਰ ਚਰਨੀ ਚਤਲਾਏ, ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ, ਘਰ ਮਹਿਲ ਸਚ ਸਮਾਈਐ
ਘਰ ਮਹਿਲ ਸੱਚ ਸਮਝ ਮਕਾਲ ਨ ਸਕੇ ਖਾਏ ਨਾਮਾ ਛੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਇ ਬ੍ਰਹਮ ਕੇ ਵੀ ਤੇ ਸ਼ਬਦ ਪਛਾਣ ਹਉਮੈ ਜਤ ਗਵਾਈ ਸੁਰ ਨਾਰਤ ਨਿਕੀ ਬਾਣੀ ਗਾਵੈ ਕੋਇ ਨ ਮੇਟ ਭਾਈ ਦੈਂਤ ਪੁੱਤ ਕਰਮ ਧਰਮ ਸਿਰ ਕੇ ਸੰਜਮ ਨਾ ਪੜਾ ਦੂਜਾ ਭਾਉ ਨ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ ਅਣਦ ਨਾਮ ਬਖਾਣ ਆਏ ਏਕੋ ਪੜੈ ਏਕੋ ਨਾ ਬੂਝੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ ਸਤਿਗੁਰ ਸੇਵੇ ਤਾਂ ਗਾਤ ਮਿਤ ਭਵੈ ਹਰਜੀ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਨ ਰਹਾਏ ਪੰਡਿਤ ਪੜ ਪੜ ਬਾਤ ਬਖਾਣਾ ਬਿਨ ਗੁਰ ਪ੍ਰਫੁੱਲਾਏ ਲਖ ਚੁਰਾਸੀ ਫੇਰ ਪਿਆ ਬਿਨ ਸ਼ਬਦ ਮੁਕਤ ਨਾ ਪਾਏ ਜਾਂ ਨਾਉ ਚੇਤੇ ਤਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੈ ਸਤਿਗੁਰ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਨ ਅਰਪੀ ਅਪਗਵਾਈ ਚੱਲਾਂ ਸਤਿਗੁਰ ਪਾਏ ਸਤਿਗੁਰ ਹਾਰੀ ਗੁਰ ਆਪਣੇ ਵਿੱਟੋ ਜੇ ਹਰ ਸੇਤੀ ਜਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਅਰਧੇ ਤੀ ਰੰਗ ਰਤਾ ਪ੍ਰਭ ਨਿਟ ਵਸ ਸਭਨਾ ਘਟ ਅੰਤਰ ਗੁਰਮੁਖ ਵਿਰਲਾ ਜਤ ਨਾਨਕ ਨਾਮ ਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਭਗਤ ਕੇ ਪੇਕੀ ਪਰਮ ਪੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰ ਰਜਾਏ ਬਾਹਰੇ ਗੁਰ ਬਿਨ ਭੋ ਸਹਿਜ ਨਾ ਹੋਏ ਸ਼ਬਦੇ ਹੀ ਤੇ ਸਹਿਜ ਉਪਜੈ ਹਾਰ ਪਾਇਆ ਸਚ ਸੋਇ ਰਹਾਉ ਸਹਿਜੇ ਗਾਵੈ ਥਾਂਇ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੋਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਏ ਸਹਿਜੇ ਹੀ ਗੁਣ ਉਚਰੈ ਭਗਤ ਕਰੈ ਲਿਵ ਲਾਏ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰਸ ਖਾਏ ਸਹਿਜੇ ਕਾਲ ਵਡਰਿਆ ਸਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਘਰ ਕਮਾਏ ਸੇਵਟ ਭਾਗੀ ਜਿਨੀ ਪਾਇਆ ਸਹਿਜ ਰਹਿਸ ਸਮਾਏ ਮਾਇਆ ਵਿੱਚ ਸਹਿਜ ਨ ਉਪਜੈ ਮਾਇਆ ਦੂਜੇ ਪਾਏ ਮਾਨ ਮੋਹ ਕਰਮ ਕਮਵਨੇ ਹਉਮੈ ਜਲ ਜਲਾਏ ਜੰਮਣ ਮਰਨਾ ਚੁੱਕਈ ਫਿਰ ਫਿਰ ਆਵਾ ਜਾਏ ਚਹੁ ਗੁਣਾਂ ਵਿੱਚ ਸਹਿਜ ਨ ਪਾਈਐ ਤ੍ਰੈਗੁਣ ਪਰਮ ਫੁਲਾਏ ਪੜੀਏ ਗੁਣੀਏ ਕਿਆ ਕਥੀਐ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦਮੈ ਸਹਿਜੈ ਗੁਰਮੁਖ ਪੱਲੈ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਲਾਹਿਆ ਸਚੇ ਸਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਜੀ ਪਈ ਸਚਾ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰਾ ਗੁਰ ਕਰਤਾਰ ਸਹਿਜੇ ਦ੍ਰਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾਵਨਹਾਰ ਪੂਰਾ ਸ਼ਬਦ ਸਲਾਹੀਐ ਜਿਸਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਤਨ ਨਾਮ ਹੈ ਹੇ ਸਹਿਜ ਕਰੇ ਵਾਪਾਰ ਅਣਦਿਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵਈ ਦੀਏ ਦੇਵਨਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰ ਦੁਖ ਜਾਏ ਪੂਰਾ ਸ਼ਬਦ ਸਸੋ ਜੀ ਹੋਈ ਹਰ ਨਾਮੇ ਰਹਿਸ ਪਾਏ ਮਨ ਮੇਰੇ ਸਤਿਗੁਰ ਸੁਚਿਤ ਲਾਏ ਨਿਰਮਲ ਨਾਮ ਸਦ ਨਵਤ ਨੋ ਆਪ ਵਸੈ ਮਨ ਆਇ ਰਹਾਉ ਹਰ ਜੀ ਰਾਖੋ ਆਪਣੀ ਸਰਨਾਈ ਜਿਉਂ ਰਾਖੈ ਤਿਉਂ ਰਹਿਣਾ ਗੁਰ ਕੈ ਸ਼ਬਦ ਜੀਵਤ ਮਰਾ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸੇ ਆਪ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕਣਾ ਮਨਮੁਖ ਸ਼ਬਦ ਨਾ ਪਾਵੈ ਬੰਧਨ ਬੰਧ ਪਵਾਇਆ ਲਖ ਚੌਰਾਸੀ ਫਿਰ ਫੇਰ ਅਵੈ ਬਿਥ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਚਾ ਸ਼ਬਦ ਰੰਗ ਰਾਤੇ ਅੰਦਨ ਗੁਣ ਗਾਵੈ ਸਦ ਨਿਰਮਲ ਸਹਿਜ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਬਸੈ ਮਨ ਆਏ ਸਦ ਰੰਗ ਰਾਤੇ ਰਹਿ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰੇ ਆਪੇ ਇਕਣਾ ਸੁਤਿਆ ਦੇ ਜਗਾਏ
ਆਪੇ ਮੇਲ ਮਿਲਾਇਨ ਦਾ ਨਾਨਕ ਸ਼ਬਦ ਸਮਾਇ ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੇ ਮਨ ਨਿਰਮਲਾ ਭਏ ਪਵਿੱਤਰ ਸਰੀਰ ਮਨ ਅਨੰਦ ਸਦਾ ਸੁਖ ਪਾਇਆ ਭੇਟਿਆ ਗਿਰ ਗੰਭੀਰ ਸੱਚੀ ਸੰਗਤ ਬਚਨਾ ਸਚਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਸ ਨਿਸੰਗ ਸਤਿਗੁਰ ਸੇਵੈ ਅਰ ਮਨ ਵਸ ਲਗਨ ਮੈਲ ਪਤੰਗ ਰਹਾਉ ਸਚੈ ਸ਼ਬਦ ਪਤ ਉਪਜੈ ਸਚੈ ਸਚਾ ਨਾਉ ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਲ ਹਰ ਜਾਉ ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਰਤ ਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਹਣਾ ਸੱਚਾ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਸ ਸੱਚ ਵੇਖਣ ਸੱਚ ਬੋਲਣਾ ਤਾਣ ਮਨ ਸੱਚਾ ਹੋਏ ਸੱਚੇ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋ ਇਜਨੀ ਸੱਚ ਵਿਸਾਰੇ ਆਹ ਸੇ ਦੁਖੀ ਚੱਲੇ ਰੋਏ ਸਤਿਗੁਰ ਜਿਨਾ ਸੇਵਿਓ ਸੇ ਕਿਤਾਏ ਸੰਸਾਰ ਜਾਮਦਰ ਬੱਧੇ ਮਾਰੀਏ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਜਾ ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੱਜਮ ਰਹਿਣਾ ਸਤਿਗੁਰ ਸੱਚਾ ਹੈ ਬੋਏ ਥਾ ਸ਼ਬਦੇ ਭਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਈ ਪਦ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚਾ ਵਰਨਾ ਕੋਈ ਜੋ ਸੱਚ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾ ਨਿਜ ਕਰ ਵਸਾ ਪਾਇਆ ਸੱਚੇ ਮਿਲ ਰਹਨ ਨਾਨਕ ਭਗਤ ਸੁਖੀ ਹੈ ਸਦਾ ਸੱਚਾ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਰੇ ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ ਜੇ ਤਾਵੇ ਉਸ ਪਾਰ ਪਮ ਲੱਗਣ ਤੱਤੀ ਵਾਓ ਸਾਹਿਬ ਨਿਤਾਣਿਆ ਕਤਾਨ ਆਇਨ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹੋ ਜੇ ਕੋ ਹੁਬਲੈ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲ ਨਾ ਪਵੈ ਨਾ ਕੋ ਦੇਵੈ ਧੀਰ ਸਵਾਰ ਸਵਾ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦਿਆ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਹਿ ਸੁਖਨਮ ਪਲਿਟਿਆ ਕਦੇ ਹਰ ਕਦੇ ਸੋ ਗੌਣ ਕਰੇ ਚੌਗੁੰਡ ਘੜੀਆਂ ਬੈਸਨ ਸੋਏ ਜੇ ਧਿਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮਵਸ ਕੀ ਆ ਕਿਰਪਨ ਲੋ ਪਿਆਰ ਚਾਰੇ ਕਿਲਵਿਖ ਉਨ ਆਕੀਏ ਹੋਆ ਅਸੁਰ ਸੰਘਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ ਜਿਤ ਆਵੈ ਉਸ ਪਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖਾ ਗਰ ਵਿਚਰੇ ਬਾ ਤਪਿਤ ਬਿਸਰ ਜੋਗੀਆ ਤੀਰਥ ਗਵਨ ਕਰੇ ਖਾਟ ਕਰਮਾਂ ਤੇ ਦੁਗਣੇ ਪੂਜਾ ਕਰਤਨਾ ਇਹ ਰੰਗ ਨਾ ਲੱਗੇ ਪਰ ਬ੍ਰਹਮਾ ਤਾਂ ਸਰ ਪਰ ਨਰਕੇ ਜਾ ਇਹ ਰਾਜ ਮਿਲਕ ਸਿਖਦਾਰੀ ਆ ਰਸ ਭੋਗਣ ਵਿਸਥਾਰ ਰਸ ਬਖਸੁਆਵੇ ਸੋਹਣੇ ਸਚੈ ਹੁਕਮ ਅਪਾਰ ਭਾਗ ਰਗ ਤਮਾਸੇ ਬਹੁ ਬਿਧੀ ਚਾਏ ਲੱਗ ਰਹੇ ਆ ਚਿਤ ਆਇਓ ਪਾ ਉਸ ਪਾਰ ਬ੍ਰਹਮਾ ਤਾਂ ਸਰਬ ਕੀ ਜੋ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਏ ਆ ਬਹੁਤ ਨੜ ਚਾਰਵਨ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਸਾਤਲ ਤੀਤ ਕਾਇਆ ਰੋਗ ਨਾ ਛਿਦਰ ਕੇਸ਼ ਨਾ ਕਿਛ ਕਾੜਾ ਸੋਗ ਮਿਰਤ ਨਾ ਵੀ ਚਿਤ ਤਿਸ ਅਹਿਨਸ ਭੋਗੇ ਭੋਗ ਸਭ ਕਿਛ ਕੀ ਤੋਣ ਆਪਣਾ ਜੀ ਨਾ ਸੰਗ ਧਰਿਆ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜੋ ਉਹ ਵਧਾਈ ਹੈ ਤਿਉਂ ਤਿਉ ਹਰਸ ਰੰਗ ਕਿਰਪਾ ਕਰੇ ਜਿਸ ਪਾਰ ਬ੍ਰਹਮ ਦੋਹਾਂ ਸਿਰਿਆਂ ਕਾ ਖਸਮ ਆਪ ਨਾ ਦੂਜਾ ਥਾਉ ਪਰ ਸਤਿਗੁਰ ਤੁਠੇ ਪਰ ਨਾਨਕ ਕਰ ਸੱਚਾ ਨਾਮ ਸ੍ਰੀ ਰਾਗ ਮਹੱਲਾ ਪੰਜਵਾ ਕਰ ਪੰਜਵਾ ਜਾਨੋ ਨਾਹੀ ਪਾਵੈ ਕਮਣ ਪਾਤਾ
ਮਨ ਖੋਜ ਮਾਰਗ ਰਹਾਉ। ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵ, ਗਿਆਨੀ ਗਿਆਨ ਕਮਾਵੈ ਪ੍ਰਭ ਕੇ ਨਹੀਂ ਜਾਤਾ। ਭਗਵਤੀ ਰਤ ਜੁਗਤਾ ਜੁਗੀ ਕਤ ਮੁਗਤਾ ਤਪ ਸਪਰਾਤਾ ਪੰਡਤ ਵੇਦ ਵਕਾਰ ਹਮ ਭਗਤ ਨਵੈ ਪ੍ਰਕਾਰਾ ਗ੍ਰਹਸਤੀ ਗ੍ਰਸਤ ਕਮਾਤਾ ਗ੍ਰਹਸਤੀ ਗ੍ਰਸਤ ਉਤਰ ਮਾਤਾ ਇੱਕ ਸ਼ਬਦੀ ਬਰੂਪ ਅਵਤੂ ਤਾ ਕਪੜੇ ਕੁੱਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰ ਸਾ ਇੱਕ ਲੁਗਨ ਦੇ ਵਿਦਰਸਾ ਪ੍ਰਾਪ ਇੱਕ ਮਨ ਹੀ ਗਿਆਤਾ ਕਾਟ ਨੇ ਕਿਨੇ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕ ਤਿਉ ਪਾਵਾਂ ਤਿਆਗੀ ਸ਼ਰਨ ਪਾਵਾਂ ਨਾਨਕ ਗੁਰ ਚਰਨ ਪ੍ਰਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮਾਸ਼ ਪਿਆਲ ਜੀਓ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾ ਬਨੋ ਰਹਾ ਉਕਸਾ ਕੁਰਬਾਲ ਤੂੰ ਸੰਸਾਰ ਪਾਇਆ ਸਿਰ ਸਤੰਦਲਾ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਟਲ ਜੀਓ ਪ੍ਰਗਟ ਪਾ ਹਰ ਜਾਪਦਾ ਸਭ ਨਾਵੈ ਨੋ ਪਰਤਾਪਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਲ ਜੀਓ ਫਤਿਗੁਰ ਕਬਲ ਜਾਈਐ ਜੇਤ ਮਿਲਿਆ ਪਰਮਗਤ ਪਾਈਐ ਸੁਰ ਨਰ ਮੁਣ ਜਨ ਲੋਚਦੇ ਸੋ ਸਤਿਗੁਰ ਦੀ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ

ਠੜਾ ਪੈਨ ਭਾਈ ਸਭ ਸੱਜਣਾ ਤੋਂ ਜਿਹਾ ਨਾ ਹੀ ਕੋਈ ਜੀਉ ਤੇਰੇ ਹੁਕਮੇ ਸਾਬਰ ਨਾ ਮੈਂ ਸਤਿਕਾਹ ਜੋ ਆਇਆ ਨਾਉ ਬੀਜਣ ਲੱਗਾ ਆਸਕਾਰ ਹਰ ਬੋਲ ਬਖਸ਼ ਜਮਾਏ ਜੀਉ ਹੋ ਗੁਰ ਮਿਲੇ ਇੱਕ ਪਛਾਣ ਦਾ ਦੁੱਖ ਅਗਲ ਚਿਤ ਨਾ ਜਾਣਦਾ ਹਰ ਇੱਕ ਦੇ ਘਰ ਲਾਇਨ ਜੋ ਭਾਵੈ ਤਵ ਨਿਭਾਹੇ ਜੀਉ ਤੁਸੀਂ ਭੋਗੋ ਪੁੰਜੋ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੁਆ ਮਾਹਾਰ ਪਿੰਡ ਦਾ ਬੰਨ ਆਉਂਦੇ ਪੰਜ ਸ੍ਰੀ ਜੀਓ ਹਉ ਸਾਤ ਆਇਆ ਸਮੇਂ ਤੇ ਹੰਡੀਆਂ ਪੰਜ ਕਿਸਾਨ ਮਜੇਰੇ ਬੈਠੇ ਆ ਕੰਨ ਕੋਈ ਕੱਢ ਨਾ ਹੰਡਾਈ ਨਾਨਕ ਬੁੱਠਾ ਕੋਗੇ ਗਰਾਉ ਜੀਓ ਹਾਂ ਵਾਰੀ ਘੁੰਮਾ ਜਾਮਦਾ ਕਿਸਾਹਾ ਤੁਧ ਧਿਆਇਂਦਾ ਉੱਚੜ ਥੇ ਵਸਾਇਓ ਹਾਂ ਤੁਧ ਵਿੱਟੋ ਕੁਰਬਾਉਣ ਜੀਓ ਹਰਿਠਾ ਨਿਤ ਆਇਂਦਾ ਮਨ ਚਿੰਦੀ ਸਭ ਫਲ ਪਾਇਂਦਾ ਸਭੇ ਕਾਇ ਸਵਾਰੇ ਲਾਹਿਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦਰਾ ਗੁਸਾਈ ਸੇਵੀ ਸੱਚੜਾ ਨੌਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਛਿਕ ਜੀਓ ਮੈਂ ਸੁਖੀ ਹੁਣ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵੇਖਾ ਲਿਆ ਮਸਤਕ ਤਰਕਾ ਹੱਥ ਜੀਓ ਮੈਂ ਬੱਦੀ ਸਹਿਜ ਧਰਮਸਾਲ ਹੈ ਗੁਰਸਿੱਖਾ ਲੈਂਦਾ ਪਾਲਕ ਹੈ ਪੈਰ ਧੋਵਾ ਪੱਖਾ ਫੇਰਦਾ ਤੇ ਸਨਿਮਰੇ ਮੈਂ ਲੱਗਾ ਪਾਏ ਜੀਓ ਸੁਣ ਗੱਲਾਂ ਗੁਰ ਪਿਆਇਆ ਨਾਮ ਦਾਨ ਇਸਨਾਨ ਦੜਾਇਆ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਬੇੜੀ ਝਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਹਾਂ ਠੋਕ ਵਜਾਏ ਸਭ ਡਿੱਠੀ ਆਹਾ ਤੁਧ ਆਤੋ ਸਾਪੇ ਲੈਣ ਛਡਾਏ ਜੀਓ ਹੁਣ ਹੁਕਮ ਹੁਆ ਮਿਹਰਬਾਨ ਦਾ ਪੈ ਕੋਈ ਨਾ ਕਿਸ ਤਰ੍ਹਾਂ ਜਾਣਦਾ ਸਭ ਸੁਖਾਲੀ ਉੱਠੀਆ ਇਹ ਹੁਆ ਹਲੇਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾਹੇ ਥਾਏ ਜੀਓ ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹੋ ਦਰ ਸੁਖ ਦਾਤਿਆ ਮੈਂ ਗਲ ਵਿੱਚ ਲਹਿ ਮਿਲਾਏ ਜੀਓ ਤੁਧ ਜੇਵੜ ਵਰਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਣ ਥਨੰਤਰ ਰਵ ਰਿਹਾ ਨਾਨਕ ਭਗਤਾਂ ਸੱਚ ਆਧਾਰ ਜੀਓ ਗੁਸਾਈ ਦਾ ਪਹਿਲ ਬਾਨੜਾ ਮੈਂ ਗੁਰਮਿਲ ਉੱਚਤ ਮਲੜਾ ਸਭ ਹੋਈ ਛਿੰਜੇ ਇਕੱਠੀ ਆ ਦ ਬੈਠੇ ਵੇਖ ਆਪ ਜੀਓ ਬਾਤ ਵੱਜਣ ਟਮਕ ਭੇਰੀ ਆ ਮਲ ਲੱਤੇ ਲੈਂਦੇ ਫੇਰੀ ਆ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨ ਬਾਹਰਾ ਹਰ ਦਿਸ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਥਿਆਏ ਤੇਰੇ ਭਗਤ ਰੱਤੇ ਗੁਣ ਤਾਸ ਜੀਓ ਮੈਂ ਜੁਗ ਜੁਗ ਦੇ ਸੇਵੜੀ ਗੁਰ ਕੱਟੀ ਮੇਢੀ ਜੇਵੜੀ ਹਉ ਬੌੜ ਛਿੰਜਨ ਨਚਉ ਨਾਨਕ ਅਵਸਰ ਲੱਧਾ ਭਾਲ ਜੀਓ ਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਪੈਰੇ ਕਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਾਪ ਅੰਤਰ ਕਰੇ ਬਨਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰ ਧਨ ਲਿਵ ਲੱਗ ਨਾ ਮਰ ਜਾਦਾ ਕਲਪੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਮਸਤਕ ਤੈਸੀ ਜਿਹੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਬਾਸ ਦੂਜੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਨਜਾਰਿਆ ਮਿੱਤਰਾ ਜੋ ਜਸਦਾ ਕਰਕਾਂਡ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਾਸ਼ ਤੇਰਾ ਜਿਨ ਰਾਜ ਰਜਿਆ ਤਿਸ ਨ ਜਾਣ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਣਕੇ ਬਨਜਾਰਿਆ ਮਿੱਤਰਾ ਤਨ ਜੋਬਨ ਸੁਚਿਤ ਹਰ ਕਾ ਨਾਮ ਨਾ ਚੇਤ ਹੀ ਬਨਜਾਰਿਆ ਮਿੱਤਰਾ ਬੱਧਾ ਛੁੱਟਾ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਧਨ ਸੋ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿਤਕ ਨਾਨਕ ਤੀਜੇ ਪੈਰ ਹੈ ਪ੍ਰਾਣੀ ਤਨ ਜੋਬਨ ਸੋਚੇ ਤਾਂ ਚੌਥੇ ਪੈਰ ਰਣ ਕੇ ਬਨਜਾਰਿਆ ਮਿੱਤਰ ਲਾਭੀ ਆਇਆ ਖੇਤ ਜਾਜਮ ਪਕੜ ਚਲਾਇਆ ਬਨਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਜੇਤ ਹਰ ਕਿਸੇ ਨਾ ਮਿਲਿਓ ਨਾ ਜਾ ਜਾ ਪਕੜ ਚਲਾਇਆ ਝੂਠਾ ਰੁਦਨ ਹੁਆ ਦੁਆ ਲਖਨ ਮੈਂ ਪਿਆ ਪੁਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਲਾਹੇਤ ਕਹੋ ਨਾਨਕ ਪ੍ਰਾਣੀ ਚੌਥ ਪਹਿਰ ਲਾਵੀ ਲੁਨਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਣਕੇ ਬਨਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਫਕੀਰ ਪੀਏ ਖਿਲਾਈਏ ਬਨਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹ ਕਨੇ

ਤੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਰੇ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ ਕਹ ਨਾਨਕ ਪ੍ਰਾਣੀ ਪਹਿਲੇ ਪੈਰੇ ਛੁਟੇ ਗਾਹ ਰਚੇਤਾ ਦੂਜੇ ਪੈਰੇ ਰਹਿਣ ਕੇ ਬਨ ਜਾਰਿਆ ਮਿੱਤਰਾ ਤਨ ਜੋ ਪਰ ਜੋ ਬਣ ਮੈਂ ਮਤ ਅਹਿਨਤ ਕਾਮ ਵਿਆਪਿਆ ਬਨ ਜਾਰਿਆ ਮਿੱਤਰਾ ਅੰਧਲੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣ ਰਸ ਕਸ ਮੀਠੇ ਗਿਆਨ ਵਿਹੂ ਧਿਆਨ ਗੁਣ ਸੰਜਮ ਨਾਹੀ ਜਨਮ ਮਰੋ ਗਹੇ ਝੂਠੇ ਤੀਰਥ ਵਰਤ ਸਚ ਸੰਜਮ ਭਾਈ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ ਸਰਹੰਸੋ ਅਲਥੜੇ ਆਏ ਜੋ ਬਨ ਘਟੈ ਜਰੂਆ ਜਿਨੈ ਬਨ ਜਾ ਰਿਹਾ ਮਿੱਤਰ ਆਪ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਛ ਆਪਣਾ ਕਰ ਕਰ ਰੱਖਿਆ ਖਿਨਮੈ ਪੈ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਵਗਨ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤ ਲਿਵਲਾਏ ਚੌਥਾ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰ ਰਾਹਾ ਬਿਰਧ ਭਇਆ ਤਨ ਖੀਨ ਅੱਖੀ ਅੰਧ ਜੀਵ ਰਸ ਅੱਖੀ ਅੰਧ ਨਾ ਦੀ ਸਿਵਨ ਜਾਰਾ ਮਿੱਤਰਾ ਕੰਨੀ ਸੁਣ ਨਾ ਭੈਣ ਅੱਖੀ ਅੰਧ ਜੀਵ ਰਸ ਨਾ ਹੀ ਰਹੇ ਪਰਾਕੋ ਤਾਣਾ ਗੁਣੰਤਰ ਨਾ ਹੀ ਕਿਉ ਸੁਖ ਪਾਵੇ ਮਨਮੁਖਾ ਬਣ ਜਾਣਾ ਖੜ ਪੱਕੀ ਕੁੜ ਭੱਜੈ ਬਿਨਸੈ ਆਏ ਗਲ ਚੱਲੈ ਕਿਆ ਮਾਂਡ ਕਹੁ ਨਾਨਕ ਪ੍ਰਾਣੀ ਚੌਥੇ ਪੈਰ ਗੁਰਮੁਖ ਸ਼ਬਦ ਪਛਾਣ ਉੜਕਾਇਆ ਤਿੰਨ ਸਾਹਿਬ ਬਣ ਜਾਰਾ ਮਿੱਤਰਾ ਜਰ ਜਨਵਾਨਾ ਕੰਨ ਇੱਕ ਰੱਤੀ ਗੁਣ ਨਾ ਸਮਾਨੇ ਅਮਨ ਜਾ ਰਹੇ ਮਿੱਤਰਾ ਅਵਗੁਣ ਖੜਸਨ ਬੰਨ ਗੁਣ ਸੰਜਮ ਜਾਵੇ ਝੂਠ ਨਾ ਖਾਵੇ ਨਾ ਤਿਸ ਜਾਮਣ ਮਰਨਾ ਕਾਲ ਜਲ ਜਮਜੋ ਨਾ ਸਕੇ ਭਾਈ ਭਗਤ ਪਤਰਨਾ ਪਾਸੇ ਤੀ ਜਾਵੇ ਸਿ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟਾ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਨ ਕੇ ਮਨ ਜਾ ਰਿਹਾ ਮਿੱਤਰਾ ਹਰ ਪਾਇਆ ਉਦਰ ਮਝਾਰ ਹਰ ਧਿਆਵੈ ਹਰੁਚਰੈ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸੰਭਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਤ ਥੀਵਿਆ ਜਿਸ ਕੀ ਵਸਤ ਤਿਸ ਜੇਤੈ ਪ੍ਰਾਣੀ ਜਿਸ ਕੀ ਵਾਸਤ ਤੇ ਸੁਚੇਤਾ ਪ੍ਰਾਣੀ ਕਾਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾ ਲਈਏ ਬਣ ਜਾ ਰਿਹਾ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣਾ ਖੱਟ ਖਵਾਏ ਜੋ ਦੇਵੈ ਤਿਸ ਨ ਜਾਣਾ ਮੂੜਾ ਦਿੱਤਾ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਹੀ ਤਿਸ ਕਾਲ ਨਾ ਕਬ ਹੂੰ ਖਾਏ ਤੀਜੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਆਲ ਜੰਜਾਲ ਤਨ ਚਿੱਤ ਵੈ ਧਨ ਸੰਚ ਵੈ ਬਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾਂ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲ ਜੇ ਹੋਵੇ ਅੰਤ ਸਿਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਹੇ ਮਿਲੇ ਹਰ ਨਾਲ ਚੌਥੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਦਿ ਘਰ ਸੇਵਾ ਪੂਰਾ ਸਤ ਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਨ ਖਿਨ ਢਿੱਲ ਨਾ ਮੂਲ ਨਾ ਕਰਿਓ ਜਿਤ ਆਸਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਨੋ ਰਲੀਆਂ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਗਾਂਦੀ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲੋ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਾਰ ਪਾਏ ਤਾਂ ਉਦਰਾ ਮਾਹੇ ਦਸੀ ਮਾਸੀ ਮਾਨਸ ਕੀ ਬਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤਿੰਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਇ ਆਪੇ ਇਸ ਜਨਤਾ ਵਸ ਕਿਛ ਨਾਹੇ ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਤਾਰ ਪਾਏ ਤਾਂ ਉਦਰੈ ਮਾਹੇ ਦੂਜੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਣਾ ਪਛਾਣੀ ਬਣ ਜਾ ਰਿਹਾ ਮਿੱਤਰਾ ਮਨਮੱਤਾ ਅੰਬੇ
ਬੁਰਾ ਭਲਾ ਨਾ ਪਛਾਣਾ ਪ੍ਰਾਣੀ, ਆਗਿਆ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਡੇ ਜਾਮ ਜੰਦਾਰਾ, ਧਰਮ ਰਾਏ ਜਾ ਪਕਰੇ ਸਪਵਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ, ਤੀਜੇ ਪਹਿਰੇ ਰਿਣ ਕਿਵਨ ਜਾਰਿਆ ਮਿੱਤਰਾ, ਵੇਖ ਸੰਚਾ ਅੰਧ ਅਗਿਆਨ, ਪੁੱਤਰ ਕਲਤਰ ਮੋਹਿ ਲਪਟਿਆ ਬਣ ਜਾਰਿਆ ਮਿੱਤਰਾ, ਅੰਤਰ ਲਹਿਰ ਲੁਭਾਣ, ਅੰਤਰ ਲਹਿਰ ਲੁਭਾਣ ਪ੍ਰਾਣੀ, ਸੋ ਪ੍ਰਭ ਚਿਤ ਨਾ ਆਵਹਿ, ਸਤਸੰਗ ਸੋ ਸੰਗ ਨਾ ਕੀਆ, ਬਹੁ ਜਵਾਨੀ ਪਰਮਾਵਾ, ਨਿਸਰਜਨਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨਾ ਲੱਗੋ ਧਿਆਨ, ਕਹੁ ਨਾਨਕ ਪ੍ਰਾਣੀ ਤੀਜੇ ਪੈਰੇ, ਵੇਖ ਸੰਚਾ ਅੰਧ ਅਗਿਆਨ, ਚੌਥੇ ਪੈਰੇ ਲੜਕੇ ਬਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸਮਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗਾ ਬੇਲੀ ਹੋਏ, ਗੁਰਮੁਖ ਨਾਮ ਸਮਾਲ ਪ੍ਰਾਣੀ, ਅੰਤੇ ਹੋਏ ਸਿਖਾਈ, ਇਹ ਮੋਹ ਮਾਇਆ ਤੇਰੇ ਸੰਗ ਨ ਚੱਲ, ਝੂਠ ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਫਿਰੇ, ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਵਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਮਨ ਜਾ ਰਿਹਾ ਮਿੱਤਰਾ, ਓਨੀ ਤਕੜੇ ਪਾਏ ਹਾਥ, ਲਿਖਿਆ ਆਇਆ ਹੁਕਮ ਪਕੜ ਚਲਾਇਆ, ਮਨਮੁਖ ਸਤ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਾਹ ਸਦਾ ਸੁਹੇਲੇ, ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵਾ ਸੁਖਾਤ, ਕਹੁ ਨਾਨਕ ਭਗਤ ਸੁਹਾਏ ਦਰਬਾਰੇ, ਮਨਮੁਖ ਸਦਾ ਪਵਾਥ, ਸ੍ਰੀ ਰਾਗ ਮਹੱਲਾ ਚੌਥਾ, ਕਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੁੰਦ ਇਆਨੀ ਪਈੜੇ, ਕਿਉ ਕਰ ਹਰ ਦਰਸਨ ਭਿਖਾ, ਹਰ ਹਰ ਆਪਣੀ ਕਿਰਪਾ ਕਰਹਿ, ਗੁਰਮੁਖ ਸੋਹਰੜੈ ਕੰਮ ਸਿੱਖੈ, ਸੋਹਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਤਿਹਾਏ, ਸਹੀਆਂ ਵਿੱਚ ਫਿਰੇ ਸੁਹੇਲੀ, ਹਰ ਦਰਗਾਹ ਬਾਨ ਲੁਡਾ, ਲੇਖਾ ਧਰਮ ਰਹਿ ਕੀ ਬਾਕੀ, ਜਪਰਾ ਨਾਮ ਕਿਰਪਖਾ, ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ, ਵਿਆਹ ਮੇਰੇ ਬਾਬੁੱਲਾ, ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਘਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਹਉਮੈ ਰੋਗੈ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੁਕਤ ਵਰ ਪਾਇਆ ਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋ ਮੇਰੇ ਬਾਬੁੱਲਾ, ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁੱਲਾ, ਹਰ ਜਨ ਬਿਲਚੰਜ ਸੁਹੰਦੀ, ਪੇਵਕੜੈ ਹਰ ਜਾਪ ਸੁਹੇਲੀ, ਵਿੱਚ ਸੋਹਰੜੈ ਖਰੀ ਸੁਹੰਦੀ, ਸੋਹਰੜੈ ਵਿੱਚ ਖਰੀ ਸੁਹੰਦੀ, ਜਿਨੇ ਪੇਵਕੜ ਨਾਮ ਸੰਭਾਲਿਆ, ਸਭ ਸਫਲੋ ਜਨਮ ਤਿੰਨਾਂ ਦਾ ਗੁਰਮੁਖ, ਜਿਨ੍ਹਾਂ ਮਨ ਜਨ ਪਾਸਾ ਢਾਲਿਆ, ਨਾਨਕ ਸੰਤ ਜਨਾ ਮਿਲ ਕਾਰਜ ਸੋਹੀ, ਆਵਰ ਪਾਇਆ ਪੁਰਖੇ ਆਨੰਦੀ, ਹਰ ਜਾਪ ਹਰ ਸਤ ਸਤ ਮੇਰੇ ਬਾਬੁੱਲਾ, ਹਰ ਜਨ ਮਿਲ ਚੰਦ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਤਾਜੋ, ਹਰ ਕੱਪੜੋ ਹਰ ਸੁਭਾ ਦੇਵੋ, ਜਿਸ ਸਬਰੈ ਬੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦੇਵਾਇਆ, ਖੰਡ ਵਰ ਭੰਡ ਹਰ ਸੁਭਾ ਹੋਈ, ਇਹ ਦਾਨ ਨਾ ਲਾਇਆ, ਮਾਹੋਰ ਮਨਮੁਖ ਕਦਾਜ ਰੱਖ ਦਿਖਾਲੈ, ਸੋ ਕੂੜਾ ਹੰਕਾਰ ਕਾਜ ਪਾਜੋ, ਹਰ ਪਵ ਮੇਰੇ ਬਾਬੁੱਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬੁੱਲਾ, ਫਿਰ ਮਿਲ ਧਾਨ ਵਿਲੇ ਬੇਲਵ ਦੰਦੀ, ਹਰ ਜੁਗਾ ਜੁਗੋ ਜੁਗ ਜੁਗਾ ਜੁਗੋ, ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੈ ਸਤਿਗੁਰੂ ਕੀ, ਜਿਨੇ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਬ ਹੀ ਬਿਨਸੈ ਜਾਵੈ, ਨਿਤ ਦੇਵੈ ਚੜ੍ਹੈ, ਹਰ ਰਾਮ ਰਾਮ ਮਿਲਾ, ਫਿਰ ਮਿਲ ਧਾਨ ਬਿਲ ਵਧੰਦੀ, ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ।

ਹੱਠ ਮਜਾਹੂ ਮਾ ਪਿਰੀ ਪੱਸੇ ਕਿਉਂ ਦੀ ਧਾਰ ਸਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਯ ਭਵ ਪ੍ਰੀਤ ਅਨੀਤ ਦਾਸਾ ਨੈ ਭਾਵੈ ਜੀਓ ਦਾਸਾ ਨੈ ਭਾਵੈ ਬਿਨ ਦਾਸ ਦਾਸਾ ਨੈ ਭਾਵੈ ਬਿਨ ਦਰਸਾਵੈ ਇੱਕ ਖਿਣ ਧੀਰੈ ਇੱਕ ਖਿਣ ਧੀਰਜ ਕਿਉਂ ਕਰੈ ਨਾ ਬਿਹੂਣਾ ਤਨ ਮਨ ਹੀਨਾ ਜਲ ਬਿਨ ਮਹਿਸ਼ਲੀ ਜੋ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸਵਾਮੀ ਤਾਰ ਅਨੁਗਰੋ ਮਾਣ ਧਨ ਅੰਕ ਸਮਾਵੈ ਦੱਖਣਾ ਸੁਹੰਦੜੋ ਹਬ ਠਾਏ ਕੋਈ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਨੂੰ ਪਿਆਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਵਿਸਾਰੀਐ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣ ਮੰਤ ਪ੍ਰਾਣ ਹਮਾਰੇ ਮਨ ਵਾਂਛਤ ਫਲ ਦੇ ਤੇ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਹੇ ਜਾਪ ਜੂਐ ਜਨਮ ਨਾ ਹਾਰੀਐ ਹੇ ਨਾਨਕ ਕੀ ਬੇਨੰਤੀ ਪ੍ਰਾਪੈ ਕਿਰਪਾ ਕਰ ਭਵ ਜਲ ਤਾਰੀਐ ਡੱਖਣਾ ਧੂੜੀ ਮੱਜਣ ਸਦਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤਾਂ ਬਿਸਰਾਮ ਅਸਰ ਲੱਗ ਜੀਵਤੇ ਜੀਓ ਮਨ ਤਨ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥੀਵਤੇ ਵਿਖੇ ਪਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲ ਤਿਲ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਧਾਰਾ ਜਪ ਜਪ ਨਾਨਕ ਜੀਵਤੇ ਹੇ ਦੱਖਣਾ ਜੋ ਤੋ ਕੀਨੇ ਆਪਣੇ ਤਿਨਾਂ ਕੋ ਮਿਲਿਓ ਹੇ ਹੇ ਆਪੇ ਹੀ ਆਪ ਬੋਹਿਓ ਜਸ ਨਾਨਕ ਆਪ ਸੁਣਿਓ ਇਹ ਸ਼ੰਤ ਪ੍ਰੇਮ ਠਗੋਰੀ ਪਾਏ ਹੇ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਰ ਗੈ ਪ੍ਰਸਾਦ ਆਗਾਦ ਲ ਕੰਠ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੇਖ ਸਭ ਜੋਹਿਆ ਦੁੱਖ ਸਭ ਜੋਹਿਆ ਭਗਤ ਲਖਨ ਕਰ ਵਸ ਪਏ ਮਨ ਸਭ ਸੁਖ ਵੱਟੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲ ਗਾਇਆ ਇੱਚ ਪੁਜਾਇਆ ਬੌਲ ਦਾ ਮਾਇਆ ਹੋਹਿਆ ਕਰਗੈ ਲੀਨੇ ਨਾਨਕ ਪਾਪਿਆ ਸੰਸਾਰ ਸਾਗਰ ਨੇ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਹੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਣ ਨਾ ਧਾਵੈ ਨ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਸਤਿਗੁਰ ਦਿਆਲ ਕਿਰਪਾਲ ਭੇਟ ਦਹਾਰੇ ਕਾਮ ਗੋਲੋਪ ਮਾਰੇ ਆ ਕਥ ਨਾ ਜਾਏ ਕਥ ਸੁਆਮੀ ਸਦਕਾ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਹਾ ਬਨਜਾਰਾ ਇੱਕੋ ਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸ੍ਰੇ ਸਭ ਕੋਈ ਜੀਓ ਹਰ ਜੀ ਸਭੇ ਪ੍ਰਦ ਪਲ ਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਹੇ ਤਿਸ ਬਿਨ ਅਵਰ ਨਾ ਕੋਈ ਜੋ ਮੋਬਾਇਆ ਚਿੱਤ ਲਾਇੰਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਨਾਈ ਪਾਈਏ ਬਨਜਾਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਾਹਾਉ ਸੰਤ ਜਨਾ ਬਿਨ ਪਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੈ ਕਰਮ ਕਮਾਉਂਦੇ ਜੋ ਬੇਸਵਾ ਪੁੱਤ ਨੇ ਨਾਉ ਪਿਤਾ ਜਾਤਾ ਹੋਈਐ ਹੈ ਗੁਰ ਤੁੱਠਾ ਕਰੇ ਪਸਾਉ ਹੋ ਵੱਡ ਭਾਗੀ ਗੁਰ ਪਾਇਆ ਹਰ ਅਹਿਨਸ ਲਾਗਾ ਪਾਟਾ ਅਹਿਨਸ ਲਾਗਾ ਭਾਓ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਉ ਗੁਰਪੂਰਾ ਨਾਮ ਦ੍ਰਿੜਾ ਜਿਹਾ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਹਰ ਚਲਸੀ ਹਰੰਤੇ ਲੈ ਛਡਾਏ ਹਉ ਬਲਿਹਾਰੀ ਤਿਨ ਕਹੋ ਜਿਨ ਹਰ ਮਨ ਬੁੱਠਾ ਆਏ

ਨਾ ਚੇਤਿਓ, ਸੇ ਅੰਤ ਗਏ ਪਛਤਾਇ। ਤੁਰ ਮਸਤਕ ਹਰਿ ਪ੍ਰਭ ਲਿਖਿਆ, ਜਨ ਨਾਨਕ ਨਾਮ ਧਿਆਇ, ਮਨ ਹਰਿ ਹਰਿ ਪ੍ਰੀਤ ਲਗਾਏ, ਬੜ ਭਾਗੀ ਗੁਰ ਪਾਇਆ, ਗੁਰ ਸ਼ਬਦੀ ਪਾਰ ਲੰਘਾਏ। ਹਰਿ ਹਾਉ ਹਰਿ ਆਪੇ ਆਪ।

ਹਰ ਨਾਮੇ ਤੇ ਗਾਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤਾ ਹਰ ਨਾਮ ਹਰ ਹਰ ਨਾਮ ਵਿਸਾ ਹੈ ਨਾਮੇ ਹੀ ਜਾਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹਾਰ ਪ੍ਰਭ ਸਤ ਗੁਰ ਬਚਨੀ ਹਾਰ ਪਾਇਆ ਹਰ ਸਭ ਹਰ ਪ੍ਰਭ ਤੇ ਉਤਪਤ ਰਹਾ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਮਨ ਜਵਾਪਾਰੀਆ ਜਿਨ ਵਖਰ ਲੱਦਿਆੜਾ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁੱਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਾਣ ਪ੍ਰੀਤ ਲੱਗੀ ਤਿਨ੍ਹਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਸ ਹਰ ਧਿਆਵੋ ਸਾਸ ਗਰਾਸ ਮਾਣ ਪ੍ਰੀਤ ਲੱਗੀ ਤਿਨ੍ਹਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਲੜੀਵਾਰ ਚੱਲ ਰਹੇ ਸ੍ਰੀ ਸਾਈ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਸੋ ਦਰਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਤਿਨ੍ਹਾਂ ਦਾ ਰਾਗੀ ਜਥਾ ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ।
1: ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਯਾਰ ਹਾਊ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ

ਆਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਿ ਸਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ਼।